ਹੋਤਾ ਉਗਵੈ ਰੁਤੀ ਹੋਰ ਤੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਬ ਚੜਾਈਏ ਸ਼ਰਮ ਪਹਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।

0: ਸੱਚਾ ਵੇਖੇ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵਨ ਵੇ ਜਿਨਕੀ ਲਿਖੇ ਪਤ ਪਵੇ,
1: ਚੰਗੇ ਸਹੀ ਕੇ ਪੌੜੀ ਤੁਰ ਕਰਮ।

ਸਤਿਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ ਤ੍ਰੇਤੇ ਰਥ ਜਤੇ ਕਾ ਜੋਰ ਗ੍ਰਿਥ ਵਾਹੋ ਦੁਆਪ ਰਥ ਤਪੇ ਕਾ ਸਤਿ ਗ੍ਰਿਥ ਵਾਹੋ ਕਲਯੁਗ ਰਥ ਗਨਕਾ ਕੂੜ ਗ੍ਰਿ

0: ਸਿਮਲ ਰੁਖਸਰਾਏ ਰਾਤ ਦੀ ਰਗਤ ਮੁੱਚ ਓਏ ਜਿਆ ਵਿਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਬੇਪਤ ਮਿਠਤ ਨੇ ਵੇ ਨਾਨਕਾ ਗੁਣ ਚੰਗਿਆਂ ਤਤ ਸਭ ਕੁ ਨਵੇ ਆਪ ਕੋ ਪਰ ਕੋ ਨਵੇ ਨਾ ਕੋਏ ਤਰਤ ਰਾਜੂ ਤੋਲੇ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਨਾ ਨਿਵੇ ਜੋ ਹੰਤਾ ਮਰਗਾਹੇ ਸੀਸ ਨਿਵਾਈਏ ਕਿਆ ਥੀਏ ਜਾਰੀ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਵਾਦਨ ਸਿਲਪੂਰ ਸਬਗਲ ਸਮਾਦਨ

ਸਿੱਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਹਮ ਥਿਆ ਓ ਮਾਹ ਚੜ ਪਿਆ ਬੇ ਤਗਾ ਗਿਆ ਮਹੱਲਾ ਪਹਿਲਾ।

0: ਸਭ ਸੁਤਕ ਪਰਮੈ ਦੂਜੇ ਲੱਗੇ ਜਾਏ, ਜੰਮਣ ਮਾਨਾ ਹੁਕਮੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਜੋ ਤੋਰ ਨਿਕ ਸੰਭਾਏ।
1: ਨਾਨਕ ਨਿਗੁਰਮੁਖ ਬੁਝਿਆ ਤਿੰਨਾ ਸੁਤਕ ਨਾਹੀਂ ਪਾਉਣੀ ਸਤ

ਤਾਂ ਹੋਆ ਪਾਕਵਿਤ ਪਾਪੀ ਸੋ ਤਨ ਕੱਢਿਆ ਤੁਕਾਂ ਪਾਈਆਂ ਤਿੱਥੇ ਜਿਤ ਮੁਖ ਨਾਮ ਨਾ ਉਚਰੈ ਬਿਨ ਨਾ ਮੇਰੇ ਸਖਾਏ ਨਾਨੇ ਕਹਿਵੇ ਜਾਣੀਏ ਤਿਤ ਮੁਖ ਤੁਕਾ ਪਾਏ।

ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੋ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੁਥੁੱਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਏ ਪਾਣਾ ਲੈ ਸਜਾਏ ਮਹੱਲਾ।

ਉੱਪਰ ਕਾਲੀ ਹੈ, ਉੱਪਰ ਕਾਲੀ ਹੈ, ਉੱਪਰ ਕਾਲੀ ਹੈ, ਖਾਲੀ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਮ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਮਿਠਾ ਲਾਗੈ ਤੇਰਾ ਭਾਣਾ ਰਾਮ।
1: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਵੱਲੋਂ ਬਿਹਾਗੜਾ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਜਿਸ ਵਿੱਚੋਂ ਦੋ ਪਦਿਆਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਾਵਨ ਅੰਗ 543 ਦੇ ਉੱਪਰ ਸੁਭਾਇਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਨੁੱਖੀ ਦੁਨਿਆਵੀ ਜੀਵਾਂ ਨੂੰ, ਸਾਨੂੰ, ਤੁਹਾਨੂੰ ਸਭਨਾਂ ਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਜੀ ਅੱਗੇ, ਪਰਮੇਸ਼ਵਰ ਅੱਗੇ ਆ ਅਰਦਾਸ ਬੇਨਤੀ ਕਰੋ ਤਾਂ ਕਿ ਉਹਦਾ ਭਾਣਾ ਜਿਹੜਾ ਹੈ ਉਹ ਮਿੱਠਾ ਲੱਗਣ ਲੱਗ ਜਾਏ, ਅਸੀਂ ਉਹਦੇ ਭਾਣੇ ਦੇ ਵਿੱਚ ਜੀਵਨ ਜਿਉਣ ਲੱਗ ਜਾਈਏ, ਉਹਦੇ ਹੁਕਮ ਦੇ ਵਿੱਚ ਸਾਨੂੰ ਤੁਰਨਾ ਚੱਲਣਾ ਆ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਸਿਰਫ ਸਾਨੂੰ ਸਮਝਾ ਨਹੀਂ ਰਹੇ, ਆਪ ਵੀ ਖੁਦ ਗੁਰੂ ਮਹਾਰਾਜ ਜੀ ਪਰਮੇਸ਼ਵਰ ਦੇ ਭਾਣੇ ਵਿੱਚ ਨੇ, ਹੁਕਮ ਦੇ ਵਿੱਚ। ਉਹ ਫਿਰ ਭਾਵੇਂ ਗੁਰਤਾ ਗੱਦੀ ਦੀ ਦਾਤ ਮਿਲੀ ਅਤੇ ਪ੍ਰਿਥੀ ਚੰਦ ਨੇ ਵਿਰੋਧ ਕੀਤਾ, ਫਿਰ ਵੀ ਮਹਾਰਾਜ ਜੀ ਹੁਕਮ ਦੇ ਵਿੱਚ, ਭਾਣੇ ਦੇ ਵਿੱਚ। ਅਤੇ ਜੇ ਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਪੁੱਤਰ ਦੀ ਦਾਤ ਆਈ ਅਤੇ ਪ੍ਰਿਥੀ ਚੰਦ ਨੇ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਵੀ ਤਰ੍ਹਾਂ ਹਰਗੋਬਿੰਦ ਸਾਹਿਬ ਜੀ ਨੂੰ ਮਿਟਾਇਆ ਜਾ ਸਕੇ, ਪਤਾ ਹੈ ਕਿ ਇਹ ਸਭ ਕੁਝ ਪ੍ਰਿਥੀ ਚੰਦ ਦੇ ਰਾਹੀਂ ਹੋਇਆ, ਪਰ ਫਿਰ ਵੀ ਉਸ ਮਾਲਕ ਦੇ ਭਾਣੇ ਵਿੱਚ ਰਹਿੰਦੇ ਨੇ, ਉਹਦੇ ਹੁਕਮ ਦੇ ਵਿੱਚ। ਤੱਤੀ ਤਵੀ ਦੇ ਉੱਪਰ ਗੁਰੂ ਮਹਾਰਾਜ ਜੀ ਬੈਠੇ ਆ, ਉਬਲਦੇ ਪਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਬੈਠੇ ਆ, ਪਰ ਫਿਰ ਵੀ ਉਸ ਮਾਲਕ ਦੇ ਭਾਣੇ ਨੂੰ ਮੰਨਦੇ ਆ। ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਾਨੂੰ ਮਹਾਰਾਜ ਨੇ ਕੇਵਲ ਆਖਿਆ ਨਹੀਂ ਕਿ ਉਹਦੇ ਭਾਣੇ ਵਿੱਚ ਚੱਲੋ, ਉਹਦੇ ਹੁਕਮ 'ਚ ਚੱਲੋ, ਆਪ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਚੱਲ ਕੇ ਦਿਖਾਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਧ ਸਾਨੂੰ ਭਾਣੀ ਦੇ ਵਿੱਚ ਰਹਿਣਾ ਕੌਣ ਸਿਖਾ ਸਕਦਾ ਹੈ? ਹਰ ਕਦਮ ਦੇ ਉੱਤੇ ਪਰਮੇਸ਼ਵਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਆ, ਔਰ ਹਰ ਕਦਮ ਦੇ ਉੱਤੇ ਦੇਖੋ ਜੇ ਭਾਣਾ ਮੰਨਣਾ ਆਏਗਾ ਫਿਰ ਕੋਈ ਰੋਸ ਨਹੀਂ, ਕੋਈ ਉਲਾਂਭਾ ਨਹੀਂ। ਅਤੇ ਜਦੋਂ ਭਾਣਾ ਅਸੀਂ ਨਹੀਂ ਮੰਨਾਂਗੇ, ਉਹਦੇ ਹੁਕਮ ਦੇ ਵਿੱਚ ਸਾਨੂੰ ਨਹੀਂ ਰਹਿਣਾ ਆਏਗਾ, ਫਿਰ ਅਸੀਂ ਹਰ ਰੋਜ਼ ਪਰਮੇਸ਼ਵਰ ਨੂੰ ਦੋਸ਼ ਦੇਵਾਂਗੇ, ਹਰ ਰੋਜ਼ ਅਸੀਂ ਉਲਾਂਭੇ ਲੈ ਕੇ ਆਵਾਂਗੇ ਕਿ ਰੱਬ ਜੀ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਪਰ ਜੇ ਉਹਦਾ ਭਾਣਾ ਸਾਨੂੰ ਮਿੱਠਾ ਲੱਗ ਰਿਹਾ, ਜਿਸ ਤਰ੍ਹਾਂ ਕਈ ਵਾਰ ਜ਼ਿਕਰ ਕੀਤਾ ਕਿ ਜੇ ਮਾਂ ਬਾਪ ਦੀਆਂ ਗੱਲਾਂ ਬੱਚਿਆਂ ਨੂੰ ਚੰਗੀਆਂ ਲੱਗਦੀਆਂ ਨੇ, ਮਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਆ ਜਾਂ ਉਹਨਾਂ ਨੂੰ ਜੀਵਨ ਜਿਉਣ ਦਾ ਤੌਰ ਤਰੀਕਾ ਸਮਝਾਉਂਦੇ ਆ, ਜੇ ਤਾਂ ਮਾਂ ਬਾਪ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਫਿਰ ਤਾਂ ਕੋਈ ਰੋਸ ਨਹੀਂ। ਕੋਈ ਉਲਾਂਭਾ ਨਹੀਂ, ਕੋਈ ਜਵਾਬ ਨਹੀਂ। ਅਤੇ ਜੇ ਮਾਂ ਬਾਪ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ, ਇਹ ਤਾਂ ਐਵੇਂ ਬੋਲਦੇ ਰਹਿੰਦੇ ਆ, ਫਿਰ ਉਹ ਬੱਚਾ ਜਿਹੜਾ ਹੈ ਉਹ ਮਾਂ ਬਾਪ ਨੂੰ ਦੋਸ਼ ਦੇਵੇਗਾ, ਉਲਾਂਭਾ ਜਿਹੜਾ ਉਹ ਦੇਵੇਗਾ ਕਿ ਤੁਸੀਂ ਹਰ ਵੇਲੇ ਮੈਨੂੰ ਇਹ ਜਿਹੜਾ ਉਹ ਸਮਝਾਉਂਦੇ ਰਹਿੰਦੇ ਹੋ। ਫਿਰ ਬੜਾ ਕੁਛ ਬੱਚੇ ਮਾਪਿਆਂ ਨੂੰ ਬੋਲ ਜਾਂਦੇ ਆ, ਪਰ ਜਿਨ੍ਹਾਂ ਨੇ ਹੁਕਮ ਦੇ ਵਿੱਚ ਤੁਰਨਾ ਹੈ, ਮਾਂ ਬਾਪ ਦੇ ਆਗਿਆ ਦੇ ਵਿੱਚ, ਉਹ ਕਦੇ ਮਾਂ ਬਾਪ ਦੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ। ਇਸੇ ਤਰ੍ਹਾਂ ਪਰਮਾਤਮਾ ਕੀ ਹੈ, ਉਹ ਵੀ ਮਾਈ ਬਾਪ ਹੈ ਸਾਡਾ। ਹਰਜੀ ਮਾਤਾ, ਹਰਜੀ ਪਿਤਾ, ਹਰਜੀਓ ਪਰਤ ਪਾਲਕ। ਉਹ ਮਾਂ ਵੀ ਹੈ, ਪਿਤਾ ਵੀ ਹੈ, ਔਰ ਪਰਤ ਪਾਲਕ ਪਾਲਣਹਾਰਾ ਵੀ ਹੈ। ਉਹਨੂੰ ਪਤਾ ਹੈ ਕਿ ਜਿਹਨੂੰ ਮੈਂ ਪੈਦਾ ਕੀਤਾ ਉਹਨੂੰ ਕਿਵੇਂ ਰੱਖਣਾ, ਕਿਵੇਂ ਪਾਲਣਾ। ਹਾਂ, ਮੈਨੂੰ ਚੰਗਾ ਨਹੀਂ ਲੱਗ ਰਿਹਾ, ਉਹ ਗੱਲ ਵੱਖਰੀ ਹੈ। ਮਾਂ ਬਾਪ ਨੂੰ ਪਤਾ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਕਿਵੇਂ ਰੱਖਣਾ, ਕਿਵੇਂ ਪਾਲਣਾ। ਹੁਣ ਧੀ ਪੁੱਤ ਨੂੰ ਉਹ ਚੰਗਾ ਲੱਗੇ ਨਾ, ਉਹ ਗੱਲ ਵੱਖਰੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਨੇ ਜੋ ਕੀਤਾ ਉਹ ਸਾਡੇ ਭਲੇ ਵਾਸਤੇ ਹੈ, ਚੰਗੇ ਵਾਸਤੇ ਹੈ, ਸਾਨੂੰ ਮਾੜਾ ਲੱਗਦਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਅਰਦਾਸ ਕਰੋ ਕਿ ਹੇ ਪਰਮੇਸ਼ਵਰ ਵਾਹਿਗੁਰੂ ਜੀ, ਮੇਰੇ ਉੱਤੇ ਇੱਕ ਕਿਰਪਾ ਕਰ ਦਿਓ। ਮੈਂ ਦਿਨ ਰਾਤ ਨਾਮ ਦਾ ਅਭਿਆਸੀ ਹੋਣਾ ਚਾਹੁੰਦਾ ਹਾਂ, ਮੈਂ ਦਿਨ ਰਾਤ ਨਾਮ ਦਾ ਅਭਿਆਸ ਕਰਨਾ ਚਾਹੁੰਦਾ। ਕਿਉਂ? ਤਾਂ ਕਿ ਤੇਰਾ ਭਾਣਾ ਮੈਨੂੰ ਮਿੱਠਾ ਲੱਗਣ ਲੱਗ ਜਾਏ, ਮੈਂ ਤੇਰੇ ਹੁਕਮ ਵਿੱਚ ਤੁਰ ਸਕਾਂ, ਤੇਰੀ ਆਗਿਆ ਦੇ ਵਿੱਚ ਚੱਲ ਸਕਾਂ, ਆਗਿਆਕਾਰੀ ਹੋ ਸਕਾਂ। ਮੇਰੇ 'ਤੇ ਇੰਨੀ ਕੁ ਕਿਰਪਾ ਕਰ ਦਿਓ। ਸਿਰਫ ਪੜ੍ਹਨਾ ਨਹੀਂ, ਆਪਣੇ ਜੀਵਨ ਨੂੰ ਬਣਾਉਣਾ ਵੀ ਹੈ। ਜਿਉਂ ਜਿਉਂ ਤੇਰਾ ਹੁਕਮ, ਤਿਵੈਂ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤੈਂ ਜਾਏ ਖੜੋਵਣਾ। ਵਾਹਿਗੁਰੂ, ਜਿਵੇਂ ਤੇਰਾ ਹੁਕਮ, ਮੈਨੂੰ ਸਿਰ ਮੱਥੇ 'ਤੇ ਪ੍ਰਵਾਨ ਹੈ, ਕਿਉਂਕਿ ਜੋ ਵੀ ਤੂੰ ਹੁਕਮ ਕਰੇਗਾ ਮੇਰੇ ਭਲੇ ਵਾਸਤੇ ਹੈ। ਤੋ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਕਹਿੰਦੇ ਅਰਦਾਸ ਕਰੋ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਿਉਂਕਿ ਪਰਮੇਸ਼ਵਰ ਪੂਰਾ ਹੈ, ਪਰਮੇਸ਼ਵਰ ਦਾ ਰੂਪ ਜਿਹੜਾ ਗੁਰੂ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਉਹ ਵੀ ਪੂਰਾ ਹੈ। ਅਧੂਰੇ ਦੇ ਮਗਰ ਲੱਗਾਂਗੇ ਜਾਂ ਅਧੂਰੇ ਦੀ ਜਿਹੜੀ ਹੈ ਹਜ਼ੂਰੀ ਵਿੱਚ ਬੇਨਤੀ ਕਰਾਂਗੇ, ਤਾਂ ਉਹ ਪਰਮੇਸ਼ਵਰ ਦਾ ਭਾਣਾ ਨਹੀਂ ਮੰਨਿਆ ਜਾਣਾ। ਪੂਰੇ ਅੱਗੇ ਅਰਦਾਸ ਕਰੋ, ਜਿਹੜਾ ਹਰ ਵੇਲੇ ਪੂਰਾ ਹੈ, ਅਧੂਰਾ ਨਹੀਂ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਅਸੀਂ ਉਸ ਪੂਰੇ ਦੇ ਹੀ ਗੁਣ ਗਾਉਣੇ ਹੈ, ਅਧੂਰੇ ਦੇ ਨਹੀਂ। ਅਧੂਰੇ ਦੇ ਗੁਣ ਗਾਵਾਂਗੇ ਤਾਂ ਭਾਣੇ ਵਿੱਚ ਨਹੀਂ ਤੁਰਿਆ ਜਾਣਾ, ਨਾ ਭਾਣਾ ਮੰਨਿਆ ਜਾਣਾ, ਨਾ ਤੁਰਿਆ ਜਾਣਾ। ਇਸ ਲਈ ਪੂਰੇ ਦੇ ਗੁਣ ਗਾਉਣੇ ਪੈਣੇ ਆ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਾ ਕੌਣ ਹੈ? ਪਰਮੇਸ਼ਵਰ। ਪਰਮੇਸ਼ਵਰ ਦਾ ਹੀ ਰੂਪ ਹੈ ਗੁਰੂ, ਕਿਉਂਕਿ ਪਰਮੇਸ਼ਵਰ ਦਾ ਆਪਣਾ ਕੋਈ ਰੂਪ ਨਹੀਂ। ਉਹ ਰੂਪ ਰੰਗ ਤੋਂ ਨਿਆਰਾ ਹੈ। ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਗੁਰੂ ਪ੍ਰਗਟ ਹੈ, ਪ੍ਰਤੱਖ ਹੈ। ਇਸ ਵਾਸਤੇ ਕਰ ਕਿਰਪਾ, ਹੇ ਪਰਮੇਸ਼ਵਰ ਵਾਹਿਗੁਰੂ ਜੀ, ਮੇਰੇ 'ਤੇ ਇੱਕ ਕਿਰਪਾ ਕਰ ਦਿਓ, ਤਰਸ ਕਰ ਦਿਓ। ਅੰਨ ਦਿਨ ਨਾਮ ਵਖਾਣਾ ਰਾਮ, ਮੈਂ ਦਿਨ ਰਾਤ ਨਾਮ ਦਾ ਅਭਿਆਸ ਕਰਨਾ ਚਾਹੁੰਦਾ। ਫਿਰ ਬੇਨਤੀ ਸਮਝਿਓ, ਕਿਉਂ ਅਸੀਂ ਦਿਨ ਰਾਤ ਪਾਠ ਕਰਨਾ ਚਾਹੁੰਦੇ ਹਾਂ? ਕੋਈ ਸ਼ੱਕ ਨਹੀਂ, ਪਰ ਕਿਸ ਵਾਸਤੇ ਕਰਨਾ ਚਾਹੁੰਦੇ ਹਾਂ? ਦੁਨੀਆਂ ਦੇ ਪਦਾਰਥ ਲੈਣ ਵਾਸਤੇ, ਮੇਰੀ ਆਹ ਮੁਰਾਦ ਪੂਰੀ ਹੋ ਜਾਏ, ਮੇਰੀ ਆਹ ਆਸ ਪੂਰੀ ਹੋ ਜਾਏ, ਮੇਰੀ ਆਹ ਇੱਛਾ, ਦੁਨਿਆਵੀ ਪਦਾਰਥਾਂ ਵਾਸਤੇ। ਪਰ ਦਿਨ ਰਾਤ ਜਿਹੜੇ ਗੁਣ ਗਾਉਣੇ ਆ ਉਹਦਾ ਭਾਣਾ ਮੰਨਣਾ ਆ ਜਾਏ। ਹੁਣ ਅਸੀਂ ਪੜ੍ਹਾਈ ਕਰ ਰਹੇ ਹਾਂ, ਸਟੱਡੀ ਕਰ ਰਹੇ ਹਾਂ, ਕਾਹਦੇ ਵਾਸਤੇ? ਦਿਨ ਰਾਤ ਬੱਚਾ ਪੜ੍ਹਾਈ ਕਰ ਰਿਹਾ, ਉਹਦਾ ਇੱਕ ਮਕਸਦ ਹੈ ਨਾ, ਵੀ ਮੈਂ ਡਾਕਟਰ ਬਣਨਾ, ਮੈਂ ਵਕੀਲ ਬਣਨਾ, ਮੈਂ ਇੰਜੀਨੀਅਰ ਬਣਨਾ, ਮੈਂ ਬਿਜ਼ਨਸਮੈਨ ਬਣਨਾ। ਉਹ ਇਸ ਲਈ ਦਿਨ ਰਾਤ ਪੜ੍ਹਾਈ ਕਰ ਰਿਹਾ। ਅਸੀਂ ਦਿਨ ਰਾਤ ਉਹਦੇ ਗੁਣ ਇਸ ਲਈ ਗਾਉਣੇ ਆ, ਇਹ ਵੀ ਸਟੱਡੀ ਹੈ ਸਾਡੀ, ਉਹ ਗਿਆਨ ਵਾਲੀ ਹੈ, ਇਹ ਬ੍ਰਹਮ ਗਿਆਨ ਵਾਲੀ ਹੈ, ਉਹ ਬਾਹਰੀ ਹੈ, ਇਹ ਅਧਿਆਤਮਕ ਹੈ, ਕਿਉਂਕਿ ਭਾਣਾ ਤਾਂ ਅੰਦਰੋਂ ਮੰਨਿਆ ਜਾਣਾ ਨਾ, ਬਾਹਰੋਂ ਨਹੀਂ। ਮੇਰੇ ਮਨ ਦੀ ਹਾਲਤ ਹੋਏਗੀ ਉਹਦਾ ਭਾਣਾ ਮੰਨਣ ਦੀ, ਤਾਂ ਹੀ ਮੈਂ ਉਹਦਾ ਭਾਣਾ ਮੰਨ ਸਕਦਾ। ਜੇ ਮੇਰੇ ਮਨ ਦੀ ਹਾਲਤ ਹੀ ਨਹੀਂ ਹੈ ਤਾਂ ਮੈਂ ਉਹਦਾ ਹੁਕਮ ਕਿਵੇਂ ਮੰਨ ਸਕਦਾ? ਇਸ ਵਾਸਤੇ ਦਿਨ ਰਾਤ ਜਿਹੜਾ ਅਸੀਂ ਨਾਮ ਵਿਖਾਣਾ, ਨਾਮ ਦਾ ਅਭਿਆਸ ਜਿਹੜਾ ਕਰਨਾ, ਉਹ ਇਸ ਲਈ ਕਰਨਾ ਵੀ ਉਹਦਾ ਭਾਣਾ ਮੰਨਣਾ ਆ ਜਾਏ। ਮੈਂ ਇੰਨਾ ਨਾਮ ਦਾ ਅਭਿਆਸੀ ਹੋ ਜਾਵਾਂ ਕਿ ਮੈਨੂੰ ਉਹਦਾ ਹੁਕਮ ਮੰਨਣਾ ਆ ਜਾਏ, ਮੈਂ ਉਹਦੇ ਹੁਕਮ 'ਚ ਤੁਰ ਪਵਾਂ। ਦੁੱਖ ਆਵੇ, ਸੁੱਖ ਆਵੇ, ਥੋੜ੍ਹਾ ਮਿਲੇ, ਬਹੁਤਾ ਮਿਲੇ, ਮੈਂ ਉਹਦੇ ਹੁਕਮ ਦੇ ਵਿੱਚ ਤੁਰਨਾ। ਉਹਦੇ ਵਾਸਤੇ ਇਹ ਬੇਨਤੀ ਹੈ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅੰਨ ਦਿਨ ਨਾਮ ਵਖਾਣਾ ਰਾਮ, ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲਾਗੈ ਤੇਰਾ ਭਾਣਾ ਰਾਮ। ਮੈਂ ਹਰ ਵੇਲੇ ਅੰਮ੍ਰਿਤ ਬਾਣੀ ਦੇ ਰਾਹੀਂ ਤੇਰਾ ਜਸ ਉਚਾਰਨ ਕਰਦਾ ਰਵਾਂ, ਤੇਰਾ ਜਸ ਗਾਉਂਦਾ ਰਵਾਂ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਹਰ ਵੇਲੇ ਤੇਰਾ ਜਸ ਗਾਉਂਦਾ ਰਵਾਂ। ਕਾਹਦੇ ਵਾਸਤੇ? ਮਿੱਠਾ ਲੱਗੈ ਤੇਰਾ ਭਾਣਾ, ਮੈਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਜਾਏ। ਦੁਨੀਆਂ ਦੇ ਵਿੱਚ ਤੁਸੀਂ ਵੇਖੋ, ਨਾਮ ਵੀ ਜਪਦੇ, ਬਾਣੀ ਦਾ ਅਭਿਆਸ ਵੀ ਕਰਦੇ ਆ, ਸੰਗਤ ਵੀ ਕਰਦੇ ਆ, ਗੁਰੂ ਦਰ 'ਤੇ ਵੀ ਆਉਂਦੇ ਆ, ਪਰ ਜੇ ਕਿਤੇ ਘਰ ਵਿੱਚ ਕੋਈ ਦਾਤ ਆਉਣੀ ਹੋਵੇ ਨਾ, ਅਤੇ ਜੇ ਆ ਜਾਏ ਧੀ ਦੇ ਰੂਪ ਵਿੱਚ, ਫਿਰ ਉਸੇ ਵੇਲੇ ਹੀ ਨਾਲ ਹੀ ਉਲਾਂਭਾ ਹੋ ਜਾਂਦਾ ਹੈ ਕਿ ਮੈਂ ਤਾਂ ਇੰਨਾ ਪਾਠ ਕੀਤਾ ਸੀ, ਮੈਂ ਤਾਂ ਇੰਨੀ ਸੇਵਾ ਕੀਤੀ ਸੀ, ਮੈਨੂੰ ਧੀ ਕਿਉਂ, ਪੁੱਤ ਕਿਉਂ ਨਹੀਂ ਦਿੱਤਾ? ਇੱਥੇ ਹੀ ਪਤਾ ਲੱਗ ਜਾਂਦਾ ਵੀ ਭਾਣਾ ਕਿੰਨਾ ਕੁ ਮੰਨਦਾ। ਮਹਾਰਾਜ ਕਹਿੰਦੇ ਤੂੰ ਉਹਦੇ ਹੁਕਮ ਵਿੱਚ ਤੁਰ, ਜੇ ਉਹਨੇ ਤੈਨੂੰ ਧੀ ਦਿੱਤੀ ਹੈ ਉਹਦੇ ਵਿੱਚ ਵੀ ਤੇਰਾ ਭਲਾ ਹੈ, ਜੇ ਉਹਨੇ ਪੁੱਤ ਦਿੱਤਾ ਤਾਂ ਉਹਦੇ ਵਿੱਚ ਵੀ ਤੇਰਾ ਭਲਾ, ਤੂੰ ਉਹਦੇ ਭਾਣੇ ਵਿੱਚ ਤੁਰ, ਕਿਉਂਕਿ ਉਹਦਾ ਹੁਕਮ ਹੈ ਕਿ ਉਹਨੇ ਧੀ ਦੇਣੀ ਹੈ ਕਿ ਪੁੱਤ ਦੇਣਾ, ਇਹ ਮੇਰੀ ਮਰਜ਼ੀ ਨਹੀਂ ਚੱਲਣੀ, ਇਹ ਮੇਰੀ ਮਰਜ਼ੀ ਦੇ ਅਨੁਸਾਰ ਨਹੀਂ ਹੋਣਾ, ਕਿਉਂਕਿ ਨਰ ਚਾਹਤ ਕੁਛ ਔਰ, ਔਰੇ ਕੀ ਔਰੇ ਭਾਈ, ਮਨ ਤਾਂ ਕੁਝ ਹੋਰ ਚਾਹੁੰਦਾ, ਪਰ ਜ਼ਰੂਰੀ ਨਹੀਂ ਕਿ ਜੋ ਸਾਡਾ ਮਨ ਚਾਹੁੰਦਾ ਉਸੇ ਤਰ੍ਹਾਂ ਹੀ ਹੋਵੇ। ਹੋਵੇਗਾ ਕਿ ਜਿਵੇਂ ਉਸ ਮਾਲਕ ਨੂੰ ਪਾਉਂਦਾ। ਬਸ ਗੱਲ ਸਮਝਣ ਦੀ ਹੈ, ਬਾਣੀ ਪੜ੍ਹੋ, ਰੱਜ ਰੱਜ ਕੇ ਪੜ੍ਹੋ, ਪਰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਇਹ ਵੀ ਜ਼ਿਕਰ ਕੀਤਾ ਸਿਰਫ ਮਨ ਨੂੰ ਸਮਝਾਉਣ ਵਾਸਤੇ, ਹੁਣ ਬੱਚਾ ਮਾਂ ਬਾਪ ਦੇ ਨਾਲ ਤੁਰਿਆ ਜਾਂਦਾ ਬਾਜ਼ਾਰ ਵਿੱਚ, ਬੜਾ ਸੋਹਣਾ ਤੁਰਿਆ ਜਾਂਦਾ, ਅੱਗੋਂ ਹਾਥੀ ਆ ਰਿਹਾ ਸੀ, ਮਹਾਵਤ ਹਾਥੀ ਨੂੰ ਲੈ ਕੇ ਆ ਰਿਹਾ, ਅਤੇ ਬੱਚੇ ਨੇ ਜ਼ਿੱਦ ਕਰ ਲਈ ਵੀ ਮੈਨੂੰ ਇਹ ਹਾਥੀ ਚਾਹੀਦਾ, ਮੈਂ ਘਰ ਲੈ ਕੇ ਜਾਣਾ। ਹੁਣ ਬੱਚੇ ਨੂੰ ਨਹੀਂ ਨਾ ਸਮਝ, ਮਾਂ ਬਾਪ ਨੂੰ ਸਮਝ ਆ ਵੀ ਘਰ ਤਾਂ ਛੋਟਾ ਜਿਹਾ, ਦਰਵਾਜ਼ਾ ਤਾਂ ਉਹਦਾ ਛੋਟਾ ਜਿਹਾ ਹੈ, ਅਸੀਂ ਘਰ ਦਾ ਗੁਜ਼ਾਰਾ ਅਤੇ ਮਸਾਂ ਕਰਦੇ ਹਾਂ, ਇੰਨਾ ਵੱਡਾ ਹਾਥੀ ਘਰ ਲਿਆ ਕੇ ਅਤੇ ਉਹਨੂੰ ਖਵਾਉਣਾ ਕਿੱਥੋਂ ਹੈ, ਉਹਨੂੰ ਰੱਖਣਾ ਕਿੱਥੇ? ਹੁਣ ਬੱਚੇ ਨੂੰ ਇਸ ਗੱਲ ਦੀ ਸਮਝ ਨਹੀਂ ਹੈ, ਮਾਂ ਬਾਪ ਨੂੰ ਸਮਝ ਹੈ ਵੀ ਘਰ ਛੋਟਾ ਹੈ, ਇਹਨੂੰ ਰੱਖਣਾ ਕਿੱਥੇ ਹੈ, ਅਸੀਂ ਮਸਾਂ ਖਾਂਦੇ ਹਾਂ, ਇਹਨੂੰ ਕਿੱਥੋਂ ਖਵਾਉਣਾ ਹਾਥੀ ਨੂੰ। ਹੁਣ ਉਹ ਜਿੱਦ ਕਰਦਾ ਵੀ ਮੈਂ ਲੈ ਕੇ ਘਰ ਜਾਣਾ ਇਹ ਹਾਥੀ। ਉਹਨੂੰ ਖਿਡੌਣਾ ਦਿਖਾਇਆ ਵੀ ਤੂੰ ਆਹ ਖਿਡੌਣਾ ਘਰ ਲੈ ਕੇ ਜਾ ਸਕਦਾ, ਇਹ ਜਿਉਂਦਾ ਹਾਥੀ ਨਹੀਂ। ਉਹ ਜਿੱਦ ਕਰਦਾ, ਰੋਣ ਲੱਗ ਜਾਂਦਾ, ਫਿਰ ਕੀ ਮਾਂ ਬਾਪ ਉਹਨੂੰ ਉਹ ਹਾਥੀ ਲੈ ਕੇ ਦੇ ਦਿੰਦੇ ਆ? ਨਹੀਂ, ਉਹਨੂੰ ਕਹਿੰਦੇ ਤੂੰ ਰੋ ਜੋ ਮਰਜ਼ੀ ਕਰ ਬੱਚਿਆ, ਕਿਉਂਕਿ ਤੈਨੂੰ ਹਜੇ ਸਮਝ ਨਹੀਂ ਹੈ। ਤੂੰ ਹੁਣ ਭਾਵੇਂ ਜ਼ਮੀਨ 'ਤੇ ਲਿਟ ਜਾ, ਭਾਵੇਂ ਰੋ, ਇਹ ਜਿਉਂਦਾ ਹਾਥੀ ਘਰ ਨਹੀਂ ਲਿਜਾਇਆ ਜਾ ਸਕਦਾ। ਉਹ ਕਿੰਨੇ ਦਿਨ ਰੋਂਦਾ ਰਹਿੰਦਾ, ਇੱਕ ਦਿਨ ਚੁੱਪ ਕਰ ਜਾਂਦਾ। ਸਾਡੀ ਹਾਲਤ ਵੀ ਕਿਤੇ ਐਸੀ ਤਾਂ ਨਹੀਂ ਵੀ ਅਸੀਂ ਜੋ ਮੰਗ ਰਹੇ ਹਾਂ ਉਹ ਕਈ ਵਾਰੀ ਨਹੀਂ ਮਿਲਦਾ, ਅਤੇ ਅਸੀਂ ਕਹਿੰਦੇ ਹਾਂ ਵੀ ਮੈਂ ਤਾਂ ਇੰਨਾ ਪਾਠ ਕਰਦਾ, ਤੁਸੀਂ ਵਾਹਿਗੁਰੂ ਮੈਨੂੰ ਆਹ ਦਾਤ ਕਿਉਂ ਨਹੀਂ ਦਿੱਤੀ, ਮੈਂ ਤਾਂ ਇੰਨੀ ਸੇਵਾ ਕਰ। ਉਹ ਜੇ ਮੰਗੀਆਂ, ਕਈ ਦਾਤਾਂ ਮਿਲੀਆਂ ਨੇ, ਜੇ ਉਹ ਮਿਲੀਆਂ ਨੇ, ਉਹ ਜੇ ਉਹਨੂੰ ਚੰਗਾ ਲੱਗਾ ਤਾਂ ਉਹਨੇ ਸਾਨੂੰ ਉਹ ਦਾਤਾਂ ਦੇ ਦਿੱਤੀਆਂ, ਬਿਨ ਮੰਗੀਆਂ ਹੀ ਦੇ ਦਿੱਤੀਆਂ। ਪਰ ਜੇ ਨਹੀਂ ਲੱਗਾ ਚੰਗਾ ਤਾਂ ਉਹਨੇ ਨਹੀਂ ਦਿੱਤੀ। ਇਸ ਵਾਸਤੇ ਉਹਦੇ ਵਿੱਚ ਵੀ ਭਲਾਈ ਹੈ, ਉਹ ਵੀ ਮੇਰੇ ਭਲੇ ਵਾਸਤੇ ਹੀ ਹੈ। ਪਰ ਗੱਲ ਉੱਥੇ ਭਾਣੇ ਦੀ ਆਵੇਗੀ, ਹੁਕਮ ਦੀ। ਉਹਦੇ ਹੁਕਮ ਵਿੱਚ ਤੁਰਨਾ, ਉਹਦੇ ਭਾਣੇ ਵਿੱਚ। ਜਨਮ ਵੀ ਉਹਦਾ ਭਾਣਾ ਹੈ ਅਤੇ ਮੌਤ ਵੀ ਉਹਦਾ ਭਾਣਾ ਹੈ। ਆਉਣਾ ਵੀ ਉਹਦਾ ਹੁਕਮ ਹੈ, ਜਾਣਾ ਵੀ ਉਹਦਾ ਹੁਕਮ ਹੈ। ਉਹਦੇ ਹੁਕਮ ਦੇ ਵਿੱਚ ਆਏ ਹਾਂ, ਉਹਦੇ ਹੁਕਮ ਵਿੱਚ ਤੁਰ ਜਾਣਾ। ਹੁਣ ਇਹ ਭਾਣਾ ਅੱਖਰ ਤਾਂ ਦੋ ਹੀ ਨੇ, ਪਰ ਇਹਨੂੰ ਸਮਝਣ ਲਈ ਕਈ ਵਾਰੀ ਜ਼ਿੰਦਗੀ ਲੰਘ ਜਾਂਦੀ ਹੈ, ਅਤੇ ਕਈ ਵਾਰੀ ਇਹ ਦੋ ਅੱਖਰਾਂ ਦਾ ਭਾਣਾ ਮੰਨਣਾ ਬੜਾ ਹੀ ਔਖਾ ਹੋ ਜਾਂਦਾ। ਡੋਲ ਜਾਂਦੇ ਨੇ ਇਨਸਾਨ, ਡਗਮਗਾ ਜਾਂਦੇ ਆ, ਆਪਣੇ ਰਸਤੇ ਤੋਂ ਭਟਕ ਜਾਂਦੇ ਆ, ਖੁੰਝ ਜਾਂਦੇ ਆ। ਹੁਣ ਪ੍ਰਿਥੀ ਚੰਦ ਹਰ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿੰਦਾ, ਹਰ ਵੇਲੇ ਹਰ ਵੇਲੇ। ਪਰ ਭਾਣਾ ਮੰਨਣਾ ਨਹੀਂ ਆਇਆ, ਹੁਕਮ ਵਿੱਚ ਤੁਰਨਾ ਨਹੀਂ ਆਇਆ। ਬਾਬਾ ਦਾਤੂ ਜੀ ਗੁਰੂ ਅੰਗਦ ਦੇ ਮਹਾਰਾਜ ਦੇ ਸਪੁੱਤਰ, ਹਰ ਵੇਲੇ ਗੁਰੂ ਘਰ ਵਿੱਚ ਹੀ ਉਹਨਾਂ ਦਾ ਜਿਹੜਾ ਜਨਮ ਹੁੰਦਾ, ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਹੈ ਅਤੇ ਕੋਲ ਹਰ ਵੇਲੇ ਰਹੇ ਹੈ। ਪਰ ਜਿਸ ਦਿਨ ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ ਤਾਂ ਬਾਬਾ ਦਾਤੂ ਜੀ ਔਖੇ ਹੋ ਗਏ, ਭਾਣਾ ਨਹੀਂ ਮੰਨਿਆ, ਹੁਕਮ ਮੰਨਣਾ ਔਖਾ ਹੋ ਗਿਆ, ਵਿਰੋਧ ਕੀਤਾ। ਪ੍ਰਿਥੀ ਚੰਦ ਵਿਰੋਧ ਕਰਦਾ, ਧੀਰ ਮੱਲ ਵਿਰੋਧ ਕਰਦਾ, ਰਾਮ ਰਾਏ ਵਿਰੋਧ ਕਰਦਾ। ਕਿਉਂ ਕਰਦਾ? ਕਿਉਂਕਿ ਇਹ ਨੇੜੇ ਰਹਿ ਕੇ ਵੀ ਕਮਾਈ ਨਹੀਂ ਕਰ ਸਕੇ। ਇਸ ਲਈ ਮਹਾਰਾਜ ਕਹਿੰਦੇ ਕਮਾਈ ਜ਼ਰੂਰੀ ਹੈ, ਜਿੰਨਾ ਚਿਰ ਤੁਸੀਂ ਕਮਾਓਗੇ ਨਹੀਂ ਉਹਦਾ ਭਾਣਾ ਤੁਹਾਨੂੰ ਮਿੱਠਾ ਲੱਗੇਗਾ ਹੀ ਨਹੀਂ। ਦਿਨ ਰਾਤ ਉਹਦੇ ਨਾਮ ਦੀ ਕਮਾਈ ਕਰਨੀ ਪੈਣੀ ਹੈ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਫਿਰ ਜਾ ਕੇ ਉਹਦਾ ਭਾਣਾ ਮੰਨਿਆ ਜਾਣਾ, ਫਿਰ ਉਹਦਾ ਹੁਕਮ ਮੰਨਿਆ ਜਾਣਾ। ਗੁਜਰਾਤ ਦੀ ਧਰਤੀ ਉੱਤੇ ਭਾਈ ਭਿਖਾਰੀ ਜੀ ਰਹਿੰਦੇ ਆ, ਜਵਾਨ ਪੁੱਤਰ ਦਾ ਵਿਆਹ, ਅਤੇ ਇੱਧਰ ਗੁਰੂ ਮਹਾਰਾਜ ਅੱਗੇ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਤੁਸੀਂ ਕਹਿੰਦੇ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ, ਕੋਈ ਹੈ ਜਿਹੜਾ ਮੰਨਦਾ ਹੋਵੇ ਤਾਂ ਸਾਨੂੰ ਪਤਾ ਲੱਗੇ ਵੀ ਵਾਕਈ ਕੋਈ ਭਾਣਾ ਮੰਨਦਾ, ਕਿਉਂਕਿ ਕਹਿਣਾ ਬੜਾ ਸੌਖਾ ਹੈ। ਮਹਾਰਾਜ ਕਹਿੰਦੇ ਵੀ ਇੱਕ ਗੁਰੂ ਕਾ ਪਿਆਰਾ ਹੈ ਅਤੇ ਕਮਾਈਆਂ ਵਾਲੇ ਬਹੁਤ ਨੇ, ਪਰ ਤੂੰ ਗੁਜਰਾਤ ਚਲੇ ਜਾ। ਜਦੋਂ ਗਿਆ ਉੱਥੇ ਵਿਹੜੇ ਦੇ ਵਿੱਚ ਵਿਆਹ ਅਤੇ ਖੁਸ਼ੀ ਦਾ ਮਾਹੌਲ ਬਣਿਆ, ਪੁੱਛਿਆ ਭਾਈ ਭਿਖਾਰੀ ਜੀ ਨੂੰ ਮਿਲਣਾ, ਕਹਿੰਦੇ ਕਮਰੇ ਦੇ ਅੰਦਰ ਨੇ। ਜਾ ਕੇ ਬੇਨਤੀ ਕੀਤੀ ਵੀ ਮੈਨੂੰ ਗੁਰੂ ਸਾਹਿਬ ਨੇ ਤੁਹਾਡੇ ਕੋਲ ਭੇਜਿਆ। ਪਹਿਲੇ ਤਾਂ ਉਹਦਾ ਸਤਿਕਾਰ ਕੀਤਾ, ਜਲ ਪਾਣੀ ਛਕਾਇਆ, ਉਹਨੂੰ ਆਦਰ ਮਾਣ ਕੀਤਾ। ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜਦੋਂ ਉਹਨੂੰ ਕੋਲ ਬਿਠਾਇਆ ਤਾਂ ਉਹ ਹੈਰਾਨ ਹੋ ਗਿਆ ਵੀ ਇਹ ਕੀ, ਬਾਹਰ ਤੇ ਵਿਆਹ ਦਾ ਮਾਹੌਲ ਬਣਿਆ, ਅੰਦਰ ਮੌਤ ਦਾ ਸਮਾਨ ਇਕੱਠਾ ਹੋ ਰਿਹਾ, ਇੱਕ ਘਰ 'ਚ ਦੋਵੇਂ ਚੀਜ਼ਾਂ। ਭਾਈ ਭਿਖਾਰੀ ਜੀ ਨੂੰ ਪੁੱਛਿਆ ਵੀ ਭਾਈ ਸਾਹਿਬ ਜੀ ਇਹ ਕੀ, ਇੱਕ ਘਰ ਚ ਦੋ ਚੀਜ਼ਾਂ ਕਿਵੇਂ ਹੋ ਸਕਦੀਆਂ, ਵਿਆਹ ਦੀ ਤਿਆਰੀ ਵੀ ਤੇ ਮੌਤ ਦੀ ਵੀ ਤਿਆਰੀ। ਤੇ ਉਦੋਂ ਭਾਈ ਸਾਹਿਬ ਨੇ ਮੁਸਕਰਾ ਕੇ ਆਖਿਆ, ਮੇਰੇ ਮਾਲਕ ਦਾ ਜਿੱਦਾਂ ਭਾਣਾ, ਜਿਵੇਂ ਉਹਦਾ ਹੁਕਮ, ਸਮਾਂ ਆਏਗਾ ਪਤਾ ਲੱਗ ਜਾਏਗਾ। ਤੇ ਜਦੋਂ ਅਗਲਾ ਦਿਨ ਚੜ੍ਹਿਆ, ਬਰਾਤ ਗਈ ਹੈ, ਭਾਈ ਸਾਹਿਬ ਆਪਣੇ ਪੁੱਤਰ ਨੂੰ ਵਿਆਹੁਣ ਗਏ ਆ, ਵਿਆਹ ਕੇ ਵਾਪਸ ਆਏ ਨੇ, ਆਉਂਦਿਆਂ ਸਾਰ ਹੀ ਉਸ ਪੁੱਤਰ ਦੀ ਮੌਤ ਹੋ ਗਈ। ਉਹ ਮੌਤ ਦੀ ਸਮੱਗਰੀ, ਮੌਤ ਦਾ ਸਮਾਨ ਵਿਹੜੇ ਵਿੱਚ ਲਿਆ ਕੇ ਉਹ ਹੈਰਾਨ ਹੋ ਗਿਆ ਵੀ ਜੇ ਤੁਹਾਨੂੰ ਇਸ ਗੱਲ ਦੀ ਖਬਰ ਸੀ ਫਿਰ ਤੁਸੀਂ ਇਹਨੂੰ ਵਿਆਹਿਆ ਕਿਉਂ, ਇਹ ਖੁਸ਼ੀਆਂ ਕਿਉਂ, ਅਤੇ ਜਿਹੜੀ ਵਿਆਹ ਕੇ ਆਈ ਉਹਦਾ ਕਸੂਰ ਕੀ ਹੈ। ਉੱਥੇ ਆਉਂਦਿਆਂ ਹੀ ਸਿਰ ਦਾ ਸਾਈਂ ਤੁਰ ਗਿਆ ਅਤੇ ਭਾਈ ਸਾਹਿਬ ਨੇ ਆਖਿਆ, ਜਿਉਂ ਜਿਉਂ ਤੇਰਾ ਹੁਕਮ ਤਿਵੈਂ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤੈਂ ਜਾਏ ਖੜੋਵਣਾ। ਆਉਣਾ ਵੀ ਉਹਦਾ ਹੁਕਮ ਹੈ, ਇਹ ਸੰਯੋਗ ਬਣਨਾ ਵੀ ਉਹਦਾ ਹੁਕਮ ਹੈ, ਔਰ ਇਸ ਜਹਾਨ ਤੋਂ ਜਾਣਾ ਵੀ ਉਹਦਾ ਹੁਕਮ ਹੈ। ਮੈਂ ਤਾਂ ਉਹਦੇ ਹੁਕਮ ਵਿੱਚ ਹਾਂ, ਮੈਂ ਤਾਂ ਉਹਦੇ ਭਾਣੇ ਦੇ ਵਿੱਚ ਹਾਂ। ਪੂਰਵ ਜਨਮ ਕੇ ਮਿਲੇ ਸੰਯੋਗੀ, ਅੰਤਹ ਕੋ ਨਾ ਸਹਾਈ, ਇਹ ਤਾਂ ਉਹਦਾ ਹੁਕਮ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਤਾਂ ਮਿੱਠਾ ਲੱਗੇਗਾ, ਪਹਿਲਾਂ ਸਾਨੂੰ ਕਮਾਈ ਕਰਨੀ ਪੈਣੀ ਆ, ਕਮਾਉਣਾ ਪੈਣਾ ਸਾਨੂੰ, ਔਰ ਕਮਾਈ ਕਿਸ ਤਰ੍ਹਾਂ ਕਰਨੀ ਹੈ। ਮਹਾਰਾਜ ਜੀ ਕਹਿੰਦੇ ਨੇ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅੰਨ ਦਿਨ ਨਾਮ ਵਖਾਣਾ ਰਾਮ। ਅੰਨ ਦਿਨ ਦਿਨ ਰਾਤ ਲਗਾਤਾਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੰਦਰ ਨਾਮ ਚੱਲਣਾ ਚਾਹੀਦਾ। ਅੰਮ੍ਰਿਤ ਬਾਣੀ, ਇਹ ਅੰਮ੍ਰਿਤ ਜਿਹੜੀ ਅੰਮ੍ਰਿਤ ਰਸ ਨਾਲ ਭਰਪੂਰ ਬਾਣੀ ਹੈ, ਉਚਰਾਂ ਹਰ ਜਸ, ਮੈਂ ਹਰ ਵੇਲੇ ਜਸ ਉਚਾਰਨ ਕਰਦਾ ਰਵਾਂ, ਗਾਉਂਦਾ ਰਵਾਂ, ਕਿਉਂ, ਮਿੱਠਾ ਲੱਗੈ ਤੇਰਾ ਭਾਣਾ ਰਾਮ, ਤਾਂ ਕਿ ਤੇਰਾ ਭਾਣਾ ਮੈਨੂੰ ਮਿੱਠਾ ਲੱਗਣ ਲੱਗ ਜਾਏ। ਇਹ ਬੇਨਤੀ ਕਰਨੀ ਹੈ ਆਪਾਂ ਵਾਹਿਗੁਰੂ ਸਾਹਿਬ ਜੀ ਦੇ ਅੱਗੇ ਕਿ ਮੈਨੂੰ ਇਹ ਭਾਣਾ ਮਿੱਠਾ ਲੱਗੇ, ਅਤੇ ਮੈਂ ਹਰ ਕਦਮ 'ਤੇ ਸਮਾਂ ਜਿੱਦਾਂ ਦਾ ਮਰਜ਼ੀ ਆਵੇ, ਦੁੱਖ ਆਵੇ, ਸੁੱਖ ਆਵੇ, ਖੁਸ਼ੀ ਹੋਵੇ, ਗਮ ਹੋਵੇ, ਜਿੱਦਾਂ ਦਾ ਮਰਜ਼ੀ ਸਮਾਂ ਹੋਵੇ, ਪਰ ਮੇਰੇ ਅੰਦਰੋਂ ਇਹੀ ਬੋਲ ਨਿਕਲਣ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ।

ਬੜੇ ਧਿਆਨ ਨਾਲ ਸੁਣਿਓ। ਹੇ ਵਾਹਿਗੁਰੂ ਜੀ, ਮੇਰੀ ਤੁਹਾਡੇ ਅੱਗੇ ਅਰਦਾਸ ਹੈ। ਕਿਉਂ ਹੈ? ਕਿਉਂਕਿ ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਮੈਂ ਕਿਹਦੇ ਅੱਗੇ ਅਰਦਾਸ ਕਰਾਂ? ਇਹ ਸਾਰੀ ਸ੍ਰਿਸ਼ਟੀ ਕੁਦਰਤ ਨੂੰ ਸਾਜਣ ਵਾਲੇ ਤੁਸੀਂ ਹੋ। ਇਹ ਤਨ ਮਨ ਧਨ ਇਹ ਸਭ ਤੁਹਾਡਾ ਹੀ ਦਿੱਤਾ ਹੋਇਆ ਅਤੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਫਿਰ ਮੈਂ ਅਰਦਾਸ ਕਿਹਦੇ ਅੱਗੇ ਕਰਾਂ? ਜੇ ਇਹ ਗੱਲ ਸਮਝ ਵਿੱਚ ਆ ਜਾਏ ਅਤੇ ਦੁਨੀਆ ਵੱਲ ਦੇਖੀਏ ਅਤੇ ਭਟਕ ਰਹੇ ਲੋਕ, ਕੋਈ ਕਿਸੇ ਅੱਗੇ ਅਰਦਾਸ ਕਰ ਰਿਹਾ, ਕੋਈ ਕਿਸੇ ਅੱਗੇ। ਇੱਥੋਂ ਤੱਕ ਇਨਸਾਨੀ ਜਾਮੇ 'ਚ, ਮਨੁੱਖਤਾ ਵਿੱਚ ਗਿਰਾਵਟ ਆ ਚੁੱਕੀ ਹੈ ਕਿ ਪਸ਼ੂ ਅੱਗੇ ਖਲੋ ਕੇ ਵੀ ਅਰਦਾਸ ਕਰੀ ਜਾਂਦਾ, ਦਰਖਤ ਅੱਗੇ ਖਲੋ ਕੇ ਵੀ ਅਰਦਾਸ ਕਰੀ ਜਾਂਦਾ। ਕਿਸੇ ਨੇ ਇੱਕ ਤਸਵੀਰ ਬਣਾਈ ਹੈ ਦਰਖਤ ਦੀ, ਅਤੇ ਦਰਖਤ ਕਹਿ ਰਿਹਾ, ਉਹ ਕਹਿਣ ਲੱਗੇ, ਭਲਿਆ ਮਾਨਸਾ, ਤੂੰ ਮਨੁੱਖ ਹੈ, ਤੈਨੂੰ ਰੱਬ ਨੇ ਸੋਝੀ ਦਿੱਤੀ ਹੈ, ਮੈਨੂੰ ਤੇਲ ਦੀ ਨਹੀਂ, ਮੈਨੂੰ ਪਾਣੀ ਦੀ ਜ਼ਰੂਰਤ ਹੈ। ਅਤੇ ਮਨੁੱਖ ਰੁੱਖਾਂ ਦੇ ਵਿੱਚ ਤੇਲ ਪਾਈ ਜਾਂਦਾ। ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਵੀ ਬੰਦੇ ਦੀ ਮਾਨਸਿਕ ਹਾਲਤ ਕਿੱਥੇ ਤੱਕ ਨੀਵੀਂ ਹੋ ਗਈ ਹੈ, ਕਿੰਨੀ ਗਿਰਾਵਟ ਆ ਗਈ ਕਿ ਜਿਸ ਦਰਖਤ ਨੂੰ ਪਾਣੀ ਪਾਉਣਾ ਚਾਹੀਦਾ ਇਹ ਉਸੇ ਦਰਖਤ ਨੂੰ ਤੇਲ ਪਾਈ ਜਾਂਦਾ। ਬੜੀ ਸੋਹਣੀ ਤਸਵੀਰ ਬਣਾਈ ਦਰਖਤ ਦੀ। ਉਹ ਰੋ ਕੇ ਕਹਿ ਰਿਹਾ, ਕਹਿੰਦੇ, ਬੰਦੇ ਆ, ਮੈਨੂੰ ਤੇਲ ਨਹੀਂ, ਪਾਣੀ ਚਾਹੀਦਾ, ਪਾਣੀ ਪਾ ਮੇਰੀਆਂ ਜੜ੍ਹਾਂ ਦੇ ਵਿੱਚ, ਇਹ ਤੇਲ ਪਾਈ ਜਾਂਦਾ। ਇਹ ਮਨੁੱਖ ਦੀ ਹਾਲਤ ਹੈ। ਪਸ਼ੂ ਅੱਗੇ ਅਰਦਾਸ ਕਰੀ ਜਾਂਦਾ, ਕਦੇ ਕਿਸੇ ਕਦੇ ਕਿਸੇ, ਜਦਕਿ ਅਰਦਾਸ ਉਹਦੇ ਅੱਗੇ ਕਰ ਜਿਹਨੇ ਦੁਨੀਆ ਬਣਾਈ ਹੈ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਜਿਹਨੇ ਕੁਦਰਤ ਨੂੰ ਸਾਜਿਆ ਹੈ, ਜਿਹਨੇ ਸਾਨੂੰ ਇਹ ਹੱਥ ਮੂੰਹ ਨੱਕ ਕੰਨ ਘੜ ਕੇ ਦਿੱਤੇ, ਉਹਦੇ ਅੱਗੇ ਅਰਦਾਸ ਕਰ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਹੇ ਵਾਹਿਗੁਰੂ ਜੀ, ਕੋਈ ਹੈ ਹੀ ਨਹੀਂ ਦੂਜਾ ਜਿਹਦੇ ਅੱਗੇ ਮੈਂ ਅਰਦਾਸ ਕਰਾਂ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਉਂ ਨਾਹੀਂ, ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕਿਉਂਕਿ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇੱਕ ਉਹ ਅੰਕਾਰ ਨੂੰ ਸਮਝਣਾ ਸੀ ਅਸੀਂ, ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ। ਤਾਂ ਮਹਾਰਾਜ ਜੀ ਸਮਝਾਉਂਦੇ ਆ, ਅਰਦਾਸ ਕਰੋ, ਕਰ ਦਇਆ ਮਯਾ ਗੋਪਾਲ ਗੋਬਿੰਦ, ਕੋਏ ਨਾਹੀਂ ਤੁਝ ਬਿਨਾ, ਕੋਏ ਨਾਹੀਂ, ਤੇਰੇ ਤੋਂ ਬਿਨਾ ਕੋਈ ਹੋਰ ਦੂਜਾ ਹੈ ਹੀ ਨਹੀਂ। ਤੂੰ ਹੀ ਦਇਆ ਦੀ ਮੂਰਤ ਹੈ, ਤੂੰ ਹੀ ਮਾਇਆ ਦੀ ਮੂਰਤ ਹੈ, ਤੂੰ ਹੀ ਗੋਪਾਲ ਹੈ, ਤੂੰ ਹੀ ਗੋਬਿੰਦ ਹੈ। ਹੇ ਵਾਹਿਗੁਰੂ, ਤੇਰੇ ਘਰ 'ਚ ਸਦਾ ਦਇਆ ਹੈ, ਮਾਇਆ ਮਿਹਰ ਹੈ, ਗੋਪਾਲ ਸਭਨਾਂ ਨੂੰ ਪਾਲਣ ਵਾਲੇ ਤੁਸੀਂ ਹੋ, ਗੋਬਿੰਦ ਸਾਰਿਆਂ ਦੀ ਸੰਭਾਲ ਕਰਨ ਵਾਲੇ।

ਉਹਦਾ ਅਰਥ ਹੁਣ ਜਿੰਦ ਹੈ, ਜੀਓ ਦਾ ਅਰਥ ਸਤਿਕਾਰ ਵਿੱਚ ਵੀ ਆਉਂਦਾ। ਜੀਓ ਜਿਵੇਂ ਆਪਾਂ ਕਿਸੇ ਨੂੰ ਸਤਿਕਾਰ ਵਿੱਚ ਪਿਆਰ ਵਿੱਚ ਕਹਿੰਦੇ ਹਾਂ, ਜੀ ਤੋਂ ਜੀਓ, ਜੀ ਆਮ ਆਪਾਂ ਵਰਤਦੇ ਹਾਂ, ਜੀਓ ਬੜਾ ਪਿਆਰ ਨਾਲ ਕਿਸੇ ਨੂੰ ਕਹਿਣਾ ਹੋਵੇ ਤਾਂ ਜੀਓ। ਜੀਓ ਜਿੰਦ ਨੂੰ ਵੀ ਕਹਿੰਦੇ ਆ, ਜੀਓ ਪਾਏ ਪਿੰਡ ਜਿੰਨ ਸਾਜਿਆ, ਇਸ ਪਿੰਡ ਸਰੀਰ ਵਿੱਚ ਜਿੰਦ ਨੂੰ ਰੱਖ ਕੇ ਸਾਜਿਆ। ਇਹ ਜਿੰਦ ਵੀ ਤੇਰੀ ਹੈ, ਇਹ ਤਨ ਵੀ ਤੇਰਾ ਹੈ, ਔਰ ਇਸ ਤਨ ਵਿੱਚ ਜਿਹੜਾ ਧਨ, ਧਨ ਕੀ ਹੈ ਜੀ, ਅੱਖਾਂ ਵਿੱਚ ਜੋਤ ਵੀ ਤੇਰੀ ਹੈ, ਬੋਲਣ ਵਾਲੀ ਜ਼ੁਬਾਨ, ਇਹ ਤਾਕਤ ਵੀ ਤੇਰੀ ਹੈ। ਧਨ ਕੀ ਤਾਕਤ ਹੀ ਹੈ ਨਾ, ਧਨ ਕੀ ਧਨ, ਅਸੀਂ ਕਹਿੰਦੇ ਵੀ ਤਾਕਤ ਹੈ, ਪਾਵਰ ਹੈ। ਅਤੇ ਸਾਨੂੰ ਪਰਮਾਤਮਾ ਨੇ ਜਿਹੜਾ ਧਨ ਦਿੱਤਾ, ਜਿਹੜੇ ਸਾਡਾ ਧਿਆਨ ਜੇ ਬਾਹਰੀ ਧਨ ਵੱਲ ਜਾਏਗਾ, ਤੇ ਜਦੋਂ ਪਰਮਾਤਮਾ ਨੇ ਦੁਨੀਆ ਬਣਾਈ ਸੀ ਉਦੋਂ ਕਿਹੜੇ ਕਿਹੜੇ ਮੁਲਕਾਂ ਦੀ ਕਰੰਸੀ ਚੱਲਦੀ ਸੀ? ਉਦੋਂ ਤਾਂ ਵੱਖ ਵੱਖ ਮੁਲਕ ਵੀ ਨਹੀਂ ਸੀ, ਇਹ ਤਾਂ ਆਪਾਂ ਹੀ ਬਣਾਏ ਆ ਨਾ, ਇਸ ਧਰਤੀ ਦੇ ਟੁਕੜੇ ਕਰਕੇ ਅਸੀਂ ਹੀ ਬਣਾਏ ਹਾਂ। ਉਦੋਂ ਕਿਹੜਾ ਭਾਰਤ ਅਤੇ ਕਿਹੜਾ ਪਾਕਿਸਤਾਨ ਅਤੇ ਕਿਹੜਾ ਜਰਮਨ ਅਤੇ ਕਿਹੜਾ ਫਰਾਂਸ ਹੁੰਦਾ ਸੀ? ਉਦੋਂ ਇਹ ਸਾਰੀ ਧਰਤੀ ਜਦੋਂ ਸ੍ਰਿਸ਼ਟੀ ਸਾਜੀ ਹੈ, ਇਹ ਸਾਡੇ ਬਣਾਏ ਹੋਏ ਮੁਲਕ ਨੇ, ਇਹ ਧਰਤੀ 'ਤੇ ਲਕੀਰਾਂ ਸਾਡੀਆਂ ਖਿੱਚੀਆਂ ਹੋਈਆਂ ਨੇ। ਇਸ ਵਾਸਤੇ ਇੱਥੇ ਧਨ ਦਾ ਅਰਥ ਹੈ ਅੱਖਾਂ 'ਚ ਜੋਤ ਵੀ ਤੇਰੀ ਹੈ, ਕੰਨਾਂ 'ਚ ਸੁਣਨ ਦੀ ਸਰੋਤ ਵੀ ਤੇਰੀ ਹੈ, ਬੋਲਣ ਵਾਸਤੇ ਜਿਹੜੀ ਜ਼ੁਬਾਨ ਦਿੱਤੀ ਇਹ ਧਨ ਵੀ ਤੇਰਾ ਹੈ, ਹੱਥ ਪੈਰ ਚੱਲਦੇ ਨੇ ਇਹ ਤੇਰਾ ਦਿੱਤਾ ਹੋਇਆ ਧਨ। ਜੇ ਇਕੱਲਾ ਸਰੀਰ ਹੀ ਦੇ ਦਿੰਦਾ ਫਿਰ ਕੀ ਕਰ ਲੈਂਦੇ ਆਪਾਂ? ਇਸ ਵਾਸਤੇ ਮੈਂ ਇਸ ਗੱਲ ਨੂੰ ਕਬੂਲਦਾ ਹਾਂ, ਮੰਨਦਾ ਹਾਂ ਕਿ ਇਹ ਜਿੰਦ ਵੀ ਤੇਰੀ, ਤਨ ਵੀ ਤੇਰਾ, ਧਨ ਵੀ ਤੇਰਾ, ਇਸ ਲਈ ਕੋਈ ਨਾ ਹੀ ਤੁਝ ਬਿਨਾਂ ਕੋਈ ਹੈ ਜਿਹਨੂੰ ਮੈਂ ਕਵਾਂ ਅੱਖਾਂ ਤੇਰੀਆਂ ਬਣ ਦਿੱਤੀਆਂ ਨੇ, ਇਹ ਕੰਨ ਤੇਰੇ ਦਿੱਤੇ ਨੇ, ਇਹ ਜ਼ੁਬਾਨ ਕਿਸੇ ਹੋਰ ਦੀ ਦਿੱਤੀ ਹੋਈ ਹੈ, ਇਹ ਹੱਥ ਪੈਰ ਕਿਸੇ ਹੋਰ ਨੇ ਘੜ ਕੇ ਬਣਾ ਕੇ ਦਿੱਤੇ ਹੋਏ ਆ, ਕੋਈ ਹੈ ਜਿਹਨੂੰ ਆਪਾਂ ਕਹਿ ਸਕੀਏ ਕਿ ਫਲਾਣੇ ਨੇ ਮੇਰੇ ਹੱਥ ਬਣਾਏ, ਫਲਾਣੇ ਨੇ ਮੇਰੇ ਪੈਰ ਬਣਾਏ? ਇੱਕ ਹੀ ਹੈ ਉਹ ਕਰਤਾ ਪੁਰਖ ਜਿਹਨੇ ਸਾਨੂੰ ਸਾਜਿਆ ਹੈ, ਪੰਜ ਤੱਤ ਇਕੱਠੇ ਕਰਕੇ। ਇਸ ਲਈ ਇਹ ਮੈਂ ਮੰਨਦਾ ਹਾਂ, ਵਾਹਿਗੁਰੂ ਜੀ ਕਹਿੰਦੇ ਮੰਨ ਕੇ ਅਰਦਾਸ ਕਰਿਓ ਕਿ ਤੁਸੀਂ ਸਰਬ ਕਲਾ ਸਮਰੱਥ ਹੋ, ਅਗੱਥ ਤੋਂ ਪਾਵੈ ਕਥਨ ਤੋਂ ਪਰੇ। ਮੈਂ ਸ਼ਬਦਾਂ ਦੇ ਰਾਹੀਂ ਹੇ ਵਾਹਿਗੁਰੂ ਜੀ ਬਿਆਨ ਕਰ ਹੀ ਨਹੀਂ ਸਕਦਾ ਹਾਂ, ਤੁਹਾਡੀ ਸ਼ੋਭਾ ਤੁਹਾਡੇ ਗੁਣ ਨਹੀਂ ਗਾ ਸਕਦਾ, ਕਿਉਂਕਿ ਅਕਥ ਕਥਨ ਤੋਂ ਪਰੇ ਹੈ, ਤੁਸੀਂ ਅਪਾਰ ਬੇਅੰਤ ਹੋ, ਹਰ ਪੱਖ ਦੇ ਵਿੱਚ ਪੂਰੇ ਹੋ, ਇਹ ਜਿੰਦ ਤਨ ਧਨ ਇਹ ਸਭ ਤੁਹਾਡਾ ਹੀ ਦਿੱਤਾ ਹੋਇਆ ਹੈ। ਇਸ ਲਈ ਮੇਰੀ ਅਰਦਾਸ ਹੈ ਕਿ ਮੈਂ ਤਾਂ ਮੂਰਖ ਹਾਂ, ਤੁਹਾਡੇ ਨਾਲੋਂ ਮੇਰੀ ਸਾਂਝ ਟੁੱਟ ਗਈ ਜਦੋਂ ਜਨਮ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰ, ਜਦੋਂ ਸੁਰਤ ਪਰਮਾਤਮਾ ਨਾਲੋਂ ਹਟ ਕੇ ਸੰਸਾਰ ਨਾਲ ਜੁੜ ਗਈ ਅਨਾਥ, ਤੇ ਉਦੋਂ ਹੀ ਹੋ ਗਏ। ਜਨਮ ਲਿਆ ਸੀ, ਜਨਮ ਲੈਂਦਿਆਂ ਮਾਂ ਬਾਪ ਮਿਲੇ ਨੇ, ਕਿਉਂਕਿ ਅਨਾਥ ਸ਼ਬਦ ਉੱਥੇ ਵਰਤਦੇ ਆ ਨਾ ਜਿੱਥੇ ਮਾਂ ਬਾਪ ਨਾ ਹੋਣ, ਵੀ ਆ ਬੱਚਾ ਅਨਾਥ ਹੋ ਗਿਆ, ਵੀ ਹੁਣ ਨਾ ਮਾਂ ਰਹੀ ਨਾ ਪਿਤਾ ਰਿਹਾ। ਪਰ ਜਨਮ ਜਦੋਂ ਮੈਂ ਲਿਆ ਸਰੀਰ ਕਰਕੇ ਤੇ ਮੇਰੇ ਮਾਂ ਬਾਪ ਸੀ, ਪਰ ਮੈਂ ਅੰਦਰੋਂ ਅਨਾਥ ਹੋ ਗਿਆ ਕਿਉਂਕਿ ਲਿਵ ਛੁੜਕੀ, ਮੇਰਾ ਅਸਲ ਮਾਈ ਬਾਪ ਨਾਲੋਂ ਰਿਸ਼ਤਾ ਟੁੱਟ ਗਿਆ, ਮੇਰਾ ਮੇਰੀ ਸਾਂਝ ਟੁੱਟ ਗਈ ਪਰਮਾਤਮਾ ਨਾਲੋਂ, ਜਿਹੜਾ ਹਰਜੀ ਮਾਤਾ ਹਰਜੀ ਪਿਤਾ ਦੇ ਰੂਪ ਹੈ, ਉਹ ਜਿਹੜਾ ਸਭਨਾ ਦਾ ਮਾਈ ਬਾਪ ਸੀ, ਉਹਦੇ ਨਾਲੋਂ ਜਦੋਂ ਸੁਰਤ ਟੁੱਟੀ ਤੇ ਅਨਾਥ ਤੇ ਉਸ ਦਿਨ ਹੀ ਹੋ ਗਿਆ। ਪਰ ਸਮਝ ਹੁਣ ਆਈ ਜਾ ਕੇ ਕਿ ਮੇਰਾ ਅਸਲ ਨਾਥ ਕੌਣ ਸੀ, ਮਾਲਕ। ਇਸ ਲਈ ਵਾਹਿਗੁਰੂ ਜੀ ਮੂਰਖ ਮੁਗਧ, ਮੈਂ ਮੂਰਖ ਹਾਂ ਤੁਹਾਡੇ ਅੱਗੇ, ਬਸ ਮੇਰੀ ਇੱਕੋ ਹੀ ਅਰਦਾਸ ਹੈ, ਉਹ ਅਰਦਾਸ ਕੀ ਹੈ? ਕਰ ਦਇਆ ਮਯਾ ਗੋਪਾਲ ਗੋਬਿੰਦ, ਕੋਈ ਨਾਹੀਂ ਤੁਝ ਬਿਨਾਂ, ਸਮਰੱਥ ਅਗਥ ਅਪਾਰ ਪੂਰਨ।

ਧੰਨ ਤੁਮ ਮਨਾ। ਇਹ ਸਭ ਕੁਝ ਵਾਹਿਗੁਰੂ ਜੀ ਤੁਹਾਡਾ ਦਿੱਤਾ ਹੋਇਆ, ਜਿਸ ਕਾ ਤਨ ਮਨ ਧੰਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਮੇਰੇ 'ਤੇ ਇੱਕ ਕਿਰਪਾ ਕਰ ਦਿਓ, ਮਿੱਠਾ ਲੱਗੇ ਤੇਰਾ ਭਾਣਾ, ਮੈਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਜਾਏ, ਮੈਨੂੰ

ਅਰਦਾਸ ਆਪੋ ਆਪਣੀ ਵਾਹਿਗੁਰੂ ਜੀ ਅੱਗੇ ਅਸੀਂ ਕਰਨੀ ਹੈ ਕਿ ਮਹਾਰਾਜ ਜੀ ਮੈਨੂੰ ਹੁਣ ਸਮਝ ਆਈ ਹੈ, ਮੈਂ ਆਪਣੇ ਆਪ ਨੂੰ ਸਿਆਣਾ ਸਮਝਦਾ ਸੀ ਪਰ ਪਤਾ ਲੱਗਾ ਵੀ ਨਹੀਂ, ਮੈਂ ਤਾਂ ਮੂਰਖ ਨਹੀਂ ਮਹਾਂਮੂਰਖ ਹਾਂ, ਵੱਡਾ ਮੂਰਖ। ਆਪ ਜੀ ਗੁਰਬਾਣੀ ਪੜ੍ਹਦੇ ਹੋ, ਮੂਰਖ ਦਾ ਅਰਥ ਔਰ ਮੁਗਧ ਦਾ ਅਰਥ ਸੇਮ ਹੀ ਨੇ। ਮੂਰਖ ਮੁਗਧ, ਮੁਗਧ ਦਾ ਅਰਥ ਹੁੰਦਾ ਵੱਡਾ ਮੂਰਖ। ਇੱਕ ਕਹਿੰਦੇ ਨਾ ਵੀ ਇਹ ਤਾਂ ਮੂਰਖ ਹੈ, ਇੱਕ ਨੂੰ ਕਹਿੰਦੇ ਇਹ ਮੂਰਖਾਂ ਦਾ ਵੀ ਮੂਰਖ ਹੈ, ਵੱਡਾ ਮੂਰਖ ਹੈ। ਇਹ ਵਾਹਿਗੁਰੂ ਮੈਂ ਮੂਰਖ ਨਹੀਂ, ਮੈਂ ਬਹੁਤ ਵੱਡਾ ਮੂਰਖ ਹਾਂ, ਬਹੁਤ ਵੱਡਾ। ਮੈਂ ਆਪਣਾ ਮੂੰਹ ਸੰਸਾਰ ਅੱਗੇ ਹੀ ਰੱਖਦਾ ਰਿਹਾ, ਮੈਂ ਆਪਣਾ ਮੂੰਹ ਕਦੇ ਨਿਰੰਕਾਰ ਵੱਲ ਕੀਤਾ ਹੀ ਨਹੀਂ ਹੈ। ਮੂੰਹ ਰੱਖ, ਮੈਂ ਆਪਣਾ ਮੂੰਹ ਦਾਤਾਂ ਵੱਲ ਹੀ ਰੱਖਿਆ, ਮੈਂ ਕਦੇ ਦਾਤੇ ਵੱਲ ਮੂੰਹ ਕੀਤਾ ਹੀ ਨਹੀਂ। ਇਸ ਵਾਸਤੇ ਮੈਂ ਮੂਰਖ ਨਹੀਂ, ਬਹੁਤ ਵੱਡਾ ਮੂਰਖ ਹਾਂ। ਅਨਾਥ ਵੀ ਹਾਂ, ਚੰਚਲ ਵੀ ਹਾਂ, ਬਲਹੀਣ, ਮੇਰੀ ਬੁੱਧੀ ਕੰਮ ਨਹੀਂ ਕਰਦੀ, ਮੇਰੀ ਮੱਤ ਕੰਮ ਨਹੀਂ ਕਰਦੀ, ਮੇਰੀ ਅਕਲ ਕੰਮ ਨਹੀਂ ਕਰਦੀ, ਮੈਂ ਨੀਚ ਹਾਂ, ਅਜਾਣਾ ਅਣਜਾਣ ਹਾਂ। ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ, ਮੇਰੀ ਆਹ ਹਾਲਤ ਹੈ। ਜਿਹੜੀ ਹਾਲਤ ਬਿਆਨ ਕਰਨੀ ਉਹ ਤਾਂ ਆਪਾਂ ਕਰਦੇ ਹੀ ਨਹੀਂ। ਕਿਉਂ ਨਹੀਂ ਕਰਦੇ? ਕਿਉਂਕਿ ਉਹਦੀ ਸਮਝ ਨਹੀਂ ਹੈ। ਜਿੰਨੀ ਸਮਝ ਹੈ ਉਹ ਬੇਨਤੀ ਕਰ ਦਿੰਦੇ ਹਾਂ, ਪਰ ਜਿਹਦੀ ਸਮਝ ਹੈ ਹੀ ਨਹੀਂ ਉਹ ਬੇਨਤੀ ਕਰਦੇ ਨਹੀਂ ਹੈ। ਅਸਲ ਵਿੱਚ ਅੰਦਰ ਜਦੋਂ ਝਾਤੀ ਮਾਰਾਂਗੇ ਪਤਾ ਲੱਗੇਗਾ ਵੀ ਮੈਂ ਤਾਂ ਮੂਰਖ ਨਹੀਂ ਮਹਾਂਮੂਰਖ ਹਾਂ। ਬਾਹਰੋਂ ਤਾਂ ਭਾਵੇਂ ਨਹੀਂ ਮੇਰੇ ਨਾਮ ਨਾਲ ਅਨਾਥ ਲੱਗਾ, ਪਰ ਅੰਦਰ ਤਾਂ ਮੈਂ ਅਨਾਥ ਉਦੋਂ ਹੀ ਹੋ ਗਿਆ ਜਦੋਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਸ ਦਿਨ ਹੀ ਮੈਂ ਅਨਾਥ ਹੋ ਗਿਆ। ਹੇ ਵਾਹਿਗੁਰੂ ਜੀ, ਮਨ ਚੰਚਲ ਹੋ ਗਿਆ, ਬੁੱਧੀ ਬਲਹੀਣ ਹੋ ਗਈ, ਨੀਚ ਹੋ ਗਿਆ, ਅਜਾਣਾ ਔਰ ਅਣਜਾਣ। ਸੰਸਾਰ ਦਾ ਗਿਆਨ ਸੀ ਪਰ ਮੈਨੂੰ ਨਿਰੰਕਾਰ ਦਾ ਗਿਆਨ ਨਹੀਂ ਸੀ। ਸਰੀਰ ਦਾ ਗਿਆਨ ਹੈ ਪਰ ਸਰੀਰ ਅੰਦਰ ਉਸ ਜੀਵ ਆਤਮਾ ਦਾ ਗਿਆਨ ਨਹੀਂ ਹੈ। ਇਸ ਵਾਸਤੇ ਮੇਰੀ ਬੇਨਤੀ ਹੈ, ਮੂਰਖ

ਤੇਰੀ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ, ਮੇਰੀ ਇੱਕ ਬੇਨਤੀ ਹੈ, ਰੱਖ ਲੈ ਹੋ ਆਵਣ ਜਾਣਾ। ਕਿਉਂਕਿ ਜਿੰਨਾ ਚਿਰ ਮੈਂ ਮੂਰਖਾਂ ਦਾ ਮੂਰਖ ਬਣਿਆ ਰਹਾਂਗਾ, ਮੇਰਾ ਆਵਾਗਮਨ ਨਹੀਂ ਮੁੱਕਣਾ। ਆਵਾਗਮਨ ਕਿਹਦਾ ਹੈ? ਆਪ ਜੀ ਗੁਰਬਾਣੀ ਦੀ ਸਮਝ ਰੱਖਣ ਵਾਲਿਓ, ਇੱਕ ਸ਼ਬਦ ਆਪਾਂ ਜਨਮ ਮਰਨ ਵਰਤਦੇ ਹਾਂ, ਇੱਕ ਆਵਾਗਮਨ ਵਰਤਦੇ ਹਾਂ। ਜਨਮ ਸਰੀਰ ਦਾ ਹੈ, ਮੌਤ ਵੀ ਸਰੀਰ ਦੀ ਹੈ। ਸਰੀਰ ਜੰਮਿਆ, ਸਰੀਰ ਨੇ ਮਰ ਜਾਣਾ, ਪਰ ਸਰੀਰ ਅੰਦਰ ਜਿਹੜੀ ਜੀਵ ਆਤਮਾ ਹੈ, ਨਾ ਉਹ ਜੰਮਦੀ ਹੈ ਨਾ ਉਹ ਮਰਦੀ ਹੈ। ਜਿਹੜੀ ਅੰਦਰ ਦੀ ਜੀਵ ਹੈ ਆਤਮਾ, ਉਹਦਾ ਆਉਣਾ ਜਾਣਾ ਹੈ। ਉਹ ਕਦੇ ਇਸ ਸਰੀਰ 'ਚੋਂ ਨਿਕਲ ਕੇ ਕਦੇ ਕਿਸੇ ਸਰੀਰ 'ਚ, ਕਦੇ ਕਿਸੇ 'ਚੋਂ ਨਿਕਲ ਕੇ ਕਦੇ ਕਿਸੇ ਵਿੱਚ, ਹੁਣ ਤੱਕ ਪਤਾ ਨਹੀਂ ਕਿੰਨੇ ਸਰੀਰ ਬਦਲ ਲਏ ਨੇ। ਜਿਹੜੀ ਸਾਡੀ ਜਿੰਦ ਹੈ, ਜੀਵ ਆਤਮਾ, ਉਹਨੇ ਪਤਾ ਨਹੀਂ ਹੁਣ ਤੱਕ ਕਿੰਨੇ ਸਰੀਰ ਬਦਲ ਲਏ। ਉਹਦਾ ਆਉਣਾ ਜਾਣਾ ਹੈ, ਇਹ ਆਉਣਾ ਜਾਣਾ ਲੱਗਾ ਰਹਿਣਾ ਹੈ ਜਿੰਨਾ ਚਿਰ ਅਸੀਂ ਅਰਦਾਸ ਬੇਨਤੀ ਨਹੀਂ ਕਰਦੇ ਜਾਂ ਸਮਝ ਨਹੀਂ ਆਉਂਦੀ ਜਿੰਨਾ ਚਿਰ। ਔਰ ਇਹ ਵੀ ਧਿਆਨ ਰੱਖਿਓ, ਮੈਨੂੰ ਮਾਫ ਕਰਨਾ, ਬਹੁਤਾਤ ਵਿੱਚ ਥੋੜਿਆਂ ਬਹੁਤਿਆਂ ਨੂੰ ਪਤਾ ਹੈ, ਬਹੁਤਾਤ ਵਿੱਚ ਤੇ ਇਹ ਵੀ ਨਹੀਂ ਪਤਾ ਮੈਂ ਗੁਰਦੁਆਰਾ ਸਾਹਿਬ ਆਇਆ ਕਾਹਦੇ ਵਾਸਤੇ ਆ, ਮੈਨੂੰ ਕਾਹਦੇ ਲਈ ਆਉਣਾ ਚਾਹੀਦਾ ਸੀ, ਮੈਨੂੰ ਬੇਨਤੀ ਕੀ ਕਰਨੀ ਚਾਹੀਦੀ ਸੀ, ਮੈਂ ਸਾਰੀ ਉਮਰ ਬੇਨਤੀ ਕੀ ਕਰਦਾ ਰਿਹਾ। ਜਿਸ ਦਿਨ ਆਮ ਆਪਾਂ ਕਹਿੰਦੇ ਨਾ ਵੀ ਜਦੋਂ ਜਾਗੋ ਉਦੋਂ ਸਵੇਰਾ, ਜਦੋਂ ਸਮਝ ਆ ਗਈ ਉਦੋਂ ਹੀ ਅਰਦਾਸ ਸ਼ੁਰੂ ਕਰ ਦਿਓ। ਪਹਿਲੇ ਇੱਦਾਂ ਲੱਗਦਾ ਸੀ ਕਿ ਜਦੋਂ ਕਿਸੇ ਦੀ ਅੰਤਿਮ ਅਰਦਾਸ ਹੁੰਦੀ ਹੈ ਨਾ, ਕਿਸੇ ਦਾ ਭੋਗ ਹੁੰਦਾ, ਉਦੋਂ ਹੀ ਇਹ ਪੰਗਤੀਆਂ ਪੜ੍ਹੀ ਦੀਆਂ, ਪਰ ਹੁਣ ਪਤਾ ਲੱਗਾ ਵੀ ਇਹ ਤਾਂ ਰੋਜ਼ ਪੜ੍ਹਨ ਵਾਲੀਆਂ ਨੇ। ਇਹ ਤਾਂ ਰੋਜ਼ ਸਵੇਰੇ ਉੱਠਦਿਆਂ ਪੜ੍ਹੋ, ਰਾਤ ਨੂੰ ਸੌਣ ਲੱਗਿਆਂ ਪੜ੍ਹੋ।

ਫੇਰਾ ਪਹਿਲਾਂ ਲੱਗਦਾ ਸੀ ਵੀ ਕਿਸੇ ਦੇ ਭੋਗ ਤੇ ਗਏ ਹਾਂ, ਉੱਥੇ ਉਹਦੇ ਵਾਸਤੇ ਹੈ, ਕਿਸੇ ਦੀ ਅੰਤਮ ਅਰਦਾਸ ਹੈ ਉਹਦੇ ਵਾਸਤੇ ਹੈ, ਪਰ ਨਹੀਂ, ਇਹ ਤੇ ਮੇਰੇ ਵਾਸਤੇ ਸੀ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖ ਹੈ, ਇਹ ਤੇ ਮੇਰੇ ਵਾਸਤੇ ਸੀ। ਇਸ ਵਾਸਤੇ ਵਾਹਿਗੁਰੂ ਜੀ ਸਮਝ ਆਈ ਕਿ ਮੈਂ ਮੂਰਖਾਂ ਦਾ ਮੂਰਖ, ਅਨਾਥ ਚੰਚਲ ਬਲਹੀਣ, ਬਿਨਵੰਤ ਨਾਨਕ ਸ਼ਰਨ ਤੇਰੀ। ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜੇ ਆ ਗਈ ਸਮਝ ਤੇ ਬੇਨਤੀ ਕਰੋ ਵੀ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਮੇਰੀ ਬੇਨਤੀ ਹੈ, ਰੱਖ ਲੇ ਹੋ ਆਵਣ ਜਾਣਾ, ਮੇਰਾ ਆਣਾ ਜਾਣਾ ਰੱਖ ਲਓ, ਬਚਾ ਲਓ ਮੈਨੂੰ ਇਹਦੇ ਤੋਂ, ਮੈਂ ਮੁੜ ਮੁੜ ਕੇ ਨਹੀਂ ਆਉਣਾ ਚਾਹੁੰਦਾ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਹੇ ਵਾਹਿਗੁਰੂ ਜੀ, ਹੁਣ ਮੈਂ ਮੁੜ ਮੁੜ ਕੇ ਸੰਸਾਰ ਵਿੱਚ ਨਹੀਂ ਆਉਣਾ, ਵੱਖ ਵੱਖ ਜੂਨਾਂ ਵਿੱਚ ਨਹੀਂ ਭਟਕਣਾ ਚਾਹੁੰਦਾ, ਮੈਂ ਇਹ ਜਨਮ ਲੇਖੇ ਲਾਉਣਾ ਚਾਹੁੰਦਾ, ਪਰ ਇਹ ਤਾਂ ਹੋਏਗਾ ਜੇ ਤੁਸੀਂ ਆਪਣੀ ਦਇਆ ਮਾਇਆ ਮੇਰੇ 'ਤੇ ਕਰੋਗੇ, ਜੇ ਤੁਸੀਂ ਆਪਣੀ ਕਿਰਪਾ ਕਰੋਗੇ ਮੇਰੇ 'ਤੇ, ਮੈਨੂੰ ਰੱਖ ਲਓ ਇਸ ਆਵਣ ਜਾਣ ਤੋਂ, ਬਚਾ ਲਓ ਮੈਨੂੰ। ਇਹ ਸਾਡੀ ਜਿਹੜੀ ਹੈ ਉਹ ਬੇਨਤੀ ਹੈ ਜੋ ਗੁਰੂ ਮਹਾਰਾਜ ਜੀ ਸਾਨੂੰ ਅਰਦਾਸ ਬੇਨਤੀ ਕਰਨਾ ਸਮਝਾਉਂਦੇ।

ਫਿਰ ਪੁੱਛਿਆ ਗੁਰੂ ਅਰਜਨ ਦੇਵ ਮਹਾਰਾਜ ਜੀ, ਥੋੜ੍ਹਾ ਜਿਹਾ ਹੋਰ ਸਮਝਾਓ ਸਾਨੂੰ, ਬੇਨਤੀ ਕਰਨ ਦਾ ਤਰੀਕਾ ਦੱਸੋ, ਅਸੀਂ ਕਿਵੇਂ ਬੇਨਤੀ ਕਰੀਏ, ਕਿਵੇਂ ਅਰਦਾਸ ਕਰੀਏ ਅਤੇ ਮੰਗੀਏ ਕੀ ਅਸੀਂ, ਕਿਉਂਕਿ ਅਜਾਣਾ ਅਣਜਾਣ ਸੀ, ਨਾ ਬੇਨਤੀ ਕਰਨੀ ਆਈ ਅਤੇ ਨਾ ਮੈਨੂੰ ਉਹ ਦਾਤ ਮੰਗਣੀ ਆਈ ਜੋ ਮੈਂ ਮੰਗਣਾ ਚਾਹੁੰਦਾ ਸੀ, ਅਣਜਾਣ ਸੀ ਨਾ, ਨਾ ਸਮਝ ਸੀ। ਹੁਣ ਤੁਸੀਂ ਮਹਾਰਾਜ ਜੀ ਕਿਰਪਾ ਕਰ ਸਮਝਾਓ, ਸੱਦ ਹੈ ਸ਼ਰਣੀ ਪਾਈ ਹੈ ਹਰ ਜੀਓ। ਹੁਣ ਇੱਥੇ ਜੀਓ ਸਤਿਕਾਰ ਦੇ ਵਿੱਚ ਹੈ, ਪਹਿਲਾਂ ਜਿਹੜਾ ਜੀਓ ਸੀ ਉਹ ਜਿੰਦ ਵਾਸਤੇ ਸੀ, ਹੁਣ ਇੱਥੇ ਜਿਹੜਾ ਹਰ ਜੀਓ ਬੜੇ ਪਿਆਰ ਨਾਲ ਕਹਿਣਾ, ਮੇਰੇ ਵਾਹਿਗੁਰੂ ਜੀਓ, ਮੇਰੇ ਵਾਹਿਗੁਰੂ ਜੀ, ਮੈਨੂੰ ਕੀ ਕਰੋ, ਸੱਦ ਹੈ ਸ਼ਰਣੀ ਪਾਈ ਹੈ, ਮੈਨੂੰ ਸਤ ਸੰਗ ਦੀ ਸ਼ਰਨ ਵਿੱਚ ਲਿਆਓ। ਜਾਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ ਹੈ ਗੁਰਮੁਖ, ਉਹਨਾਂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਮੈਨੂੰ ਪਾ ਦਿਓ, ਜੋੜ ਦਿਓ, ਮੈਨੂੰ ਗੁਰਮੁਖਾਂ ਦੀ ਸੰਗਤ ਦੇ ਦਿਓ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਮਨ ਨੂੰ ਸਾਧਣਾ, ਆਪਣੀ ਇੰਦਰੀਆਂ ਨੂੰ ਸਾਧਣਾ, ਮੈਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਦੇ ਦਿਓ। ਹੇ ਵਾਹਿਗੁਰੂ ਜੀ, ਮੈਨੂੰ ਭਾਈ ਲਹਿਣਾ ਜੀ ਦੀ ਸੰਗਤ ਦੇ ਦਿਓ, ਜਿਨ੍ਹਾਂ ਨੇ ਸਾਧ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਹੋਣਾ ਕੀਤਾ। ਮੈਨੂੰ ਭਾਈ ਮੰਜ ਜੀ ਦੀ ਸੰਗਤ ਦੇ ਦਿਓ, ਭਾਈ ਗੁਰਦਾਸ ਜੀ ਦੀ ਸੰਗਤ ਮੈਨੂੰ ਦੇ ਦਿਓ, ਭਾਈ ਬਹਿਲੋਂ ਜੀ ਦੀ ਸੰਗਤ ਜਿਹੜੀ ਆ ਉਹ ਮੈਨੂੰ ਦੇ ਦਿਓ, ਮੈਨੂੰ ਐਸੇ ਰੰਗ ਰਤੜੀਆਂ ਰੂਹਾਂ ਦੀ ਸੰਗਤ ਬਖਸ਼ੋ ਵਾਹਿਗੁਰੂ ਜੀ, ਤਾਂ ਕਿ ਮੈਂ ਉਹਨਾਂ ਦਾ ਸੰਗ, ਕਿਉਂਕਿ ਜਿੱਦਾਂ ਦੀ ਸੰਗਤ ਹੋਏਗੀ ਰੰਗਤ ਤਾਂ ਉੱਦਾਂ ਦੀ ਆਏਗੀ ਨਾ। ਹੁਣ ਜਿਹੜਾ ਭੈੜੇ ਮਾੜੇ ਬੋਲ ਹਰ ਵੇਲੇ ਬੋਲਦਾ ਹੈ, ਚਾਰ ਦਿਨ ਬੈਠ ਕੇ ਦੇਖ ਲਿਓ, ਪੰਜਵੇਂ ਦਿਨ ਤੁਹਾਡੇ ਅੰਦਰ ਵੀ ਉਹੀ ਬੋਲ ਨਿਕਲਣੇ ਆ। ਗੁਰਮੁਖਾਂ ਦਾ ਸੰਗ ਕਰਾਂਗੇ, ਚਾਰ ਦਿਨ ਬਾਅਦ ਦੇਖਿਓ ਤੁਹਾਡੇ ਅੰਦਰ ਪਰਮੇਸ਼ਵਰ ਦਾ ਨਾਮ ਆਪਣੇ ਆਪ ਚੱਲੇਗਾ। ਪਰ ਸੰਗਤ ਕਰਨੀ ਬੜੀ ਜ਼ਰੂਰੀ ਹੈ, ਸੰਗਤ ਤੋਂ ਬਿਨਾਂ ਗੱਲ ਨਹੀਂ ਬਣਨੀ। ਤਾਂ ਹੀ ਇਸੇ ਲਈ ਤਾਂ ਮਹਾਰਾਜ ਨੇ ਕਿਹਾ, ਤੂੰ ਰੋਜ਼ ਦੇ ਲੈਸਨ ਵਿੱਚ ਪੜਿਆ ਕਰ। ਇਹ ਕਦੇ ਕਦਾਏ ਦਾ ਲੈਸਨ ਨਹੀਂ ਹੈ, ਰੋਜ਼ ਦਾ ਲੈਸਨ ਹੈ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵ। ਜਿਹਨੂੰ ਸਾਰੀ ਦੁਨੀਆ ਦੇ ਵਿੱਚ ਮਾਇਆਵੀ ਪਦਾਰਥ ਮਿਲ ਗਏ, ਰਾਜੇ ਮਹਾਰਾਜਿਆਂ ਦੀ ਸੰਗਤ ਮਿਲ ਗਈ, ਧਨਾੜ ਪੁਰਖਾਂ ਦੀ ਸੰਗਤ ਮਿਲ ਗਈ, ਪਰ ਸਤ ਸੰਗਤ ਨਹੀਂ ਮਿਲੀ, ਮਹਾਰਾਜ ਕਹਿੰਦੇ ਤ੍ਰਿਗ ਹੈ ਤੇਰੇ ਜੀਵਨ 'ਤੇ, ਫਿਟਕਾਰ ਹੈ ਤੇਰੇ 'ਤੇ। ਤੈਨੂੰ ਧਨਾੜ ਪੁਰਖਾਂ ਦੀ, ਮੰਤਰੀਆਂ ਦੀ, ਬੜੇ ਬੜੇ ਸ਼ਾਹੂਕਾਰਾਂ ਦੀ ਤੈਨੂੰ ਸੰਗਤ ਮਿਲ ਗਈ, ਪਰ ਸਤ ਸੰਗਤ ਤਾਂ ਮਿਲੀ ਨਹੀਂ। ਸਤ ਸੰਗਤ ਦੇ ਵਿੱਚ ਆ ਕੇ ਤੇਰਾ ਬੇੜਾ ਪਾਰ ਹੋਣਾ ਸੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਬਹੁਤ ਜ਼ਰੂਰੀ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰੂ ਨਾਨਕ ਸਾਹਿਬ ਕਿੱਥੇ ਬੈਠੇ? ਉਹਨਾਂ ਨੇ ਕੋਈ ਵੱਖਰੀ ਆਪਣੀ ਗੱਦੀ ਲਾਈ? ਦੋ ਗੱਦੀਆਂ ਲੱਗੀਆਂ। ਗੁਰੂ ਨਾਨਕ ਸਾਹਿਬ ਕਿੱਥੇ ਬੈਠੇ? ਸੰਗਤ ਦੇ ਵਿੱਚ। ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰੂ ਅੰਗਦ ਦੇਵ ਜੀ ਕਿੱਥੇ ਬੈਠੇ? ਸੰਗਤ ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪਣੀ ਗੱਦੀ 'ਤੇ ਬਿਠਾਇਆ, ਆਪ ਕਿੱਥੇ ਬੈਠੇ? ਸੰਗਤ ਵਿੱਚ। ਸੰਗਤ ਦਾ ਰੁਤਬਾ ਦੇਖੋ ਨਾ ਕਿੰਨਾ ਵੱਡਾ ਹੈ। ਜਿਸ ਦਿਨ ਦਰਬਾਰ ਸਾਹਿਬ ਗ੍ਰੰਥ ਸਾਹਿਬ ਜੀ ਬਾਣੀ ਦਾ ਪ੍ਰਕਾਸ਼ ਹੋਇਆ, ਉਸ ਦਿਨ ਗੁਰੂ ਅਰਜਨ ਦੇਵ ਜੀ ਕਿੱਥੇ ਬੈਠੇ? ਦਰਬਾਰ ਸਾਹਿਬ ਅੱਜ ਵੀ ਜਾਓ ਤੁਸੀਂ, ਉੱਥੇ ਕੋਈ ਤੁਹਾਨੂੰ ਵੱਖਰੀ ਗੱਦੀ ਲੱਗੀ ਮਿਲਦੀ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਬੈਠਦੇ ਹੋਣ? ਅਕਾਲ ਤਖ਼ਤ ਸਾਹਿਬ ਜਦੋਂ ਅਸੀਂ ਜਾਂਦੇ ਹਾਂ, ਉੱਥੇ ਉਹ ਪਲੰਘ ਦੇ ਹੇਠਾਂ ਚਾਦਰ 'ਤੇ ਅੱਜ ਵੀ ਵਿਛਦੀ ਹੈ, ਕਿਉਂਕਿ ਉਹ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਪਾਤਸ਼ਾਹ ਜੀ ਪਲੰਘ ਦੇ ਹੇਠਾਂ ਆਰਾਮ ਕਰਦੇ ਸੀ। ਉੱਪਰ ਕੌਣ ਸੀ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ। ਮਹਾਰਾਜ ਕਹਿੰਦੇ ਬਰਾਬਰ ਪਲੰਘ ਵੀ ਨਹੀਂ ਲਗਾਉਣਾ।
ਬਰਾਬਰ ਮੰਜਾ ਵੀ ਨਹੀਂ ਡਾਉਣਾ। ਇਹ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਸਾਹਮਣੇ ਸੋਫਿਆਂ ਤੇ ਟੌਰ ਨਾਲ ਬੈਠੇ ਹੁੰਦੇ ਹਾਂ। ਹਾਂ, ਮਜਬੂਰੀ ਹੈ, ਗੱਲ ਵੱਖਰੀ ਹੈ, ਪਰ ਸ਼ੌਂਕ ਬਣਾ ਲਿਆ ਅਸੀਂ ਮਾਇਆਧਾਰੀਆਂ ਨੇ। ਸਾਡਾ ਇੱਕ ਸ਼ੌਂਕ, ਸਾਡਾ ਸਟੇਟਸ ਬਣ ਗਿਆ ਵੀ ਸਾਡੀ ਤਾਂ ਇਹਦੇ ਨਾਲ ਸ਼ਾਨ ਹੈ। ਇਹ ਸ਼ਾਨ ਨਹੀਂ ਹੈ ਤੁਹਾਡੀ, ਮਾਫ ਕਰਿਆ ਜੀ। ਅਸੀਂ ਐਵੇਂ ਨਹੀਂ, ਮਹਾਰਾਜ ਨੇ ਕਿਹਾ ਚਲੋ ਵਿਚਾਰ ਚੱਲ ਪਈ ਅਤੇ ਸ਼ਬਦ ਕਹਿ ਦੇਵਾਂ, ਐਵੇਂ ਥੋੜ੍ਹੀ ਕਿਹਾ ਮਾਇਆਧਾਰੀ ਅੱਤ ਅੰਨਾ ਬੋਲਾ। ਇੰਨੇ ਮਾਇਆਧਾਰੀ ਹੋ ਗਏ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੀਵਾਂ ਉਹ ਕਰ ਦਿੱਤਾ, ਆਪ ਉੱਚੇ ਹੋ ਕੇ ਬਹਿਣ ਲੱਗ ਗਏ। ਇਹਨੂੰ ਕਹਿੰਦੇ ਆ ਮਾਇਆਧਾਰੀ ਅੱਤ ਅੰਨਾ ਬੋਲਾ। ਅਸੀਂ ਸਾਡਾ ਸਟੇਟਸ ਇੰਨਾ ਉੱਚਾ ਹੋ ਗਿਆ, ਅਸੀਂ ਇੰਨੇ ਉੱਚੇ ਅਮੀਰ ਹੋ ਗਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਉੱਚੇ ਹੋਣ ਲੱਗ ਪਏ। ਗੁਰੂ ਅਰਜਨ ਦੇਵ ਮਹਾਰਾਜ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਨਾ ਵੀ ਮਹਾਰਾਜ ਜੀ ਤੁਹਾਡਾ ਮੰਜਾ ਕਿੱਥੇ ਜਿਹੜਾ ਉਹ ਡਾਹਿਆ ਜਾਏ, ਕਿਉਂਕਿ ਤੁਸੀਂ ਕਹਿੰਦੇ ਹੋ ਵੀ ਅੱਜ ਸੁਖ ਆਸਨ, ਅੱਜ ਬਿਰਾਜਮਾਨ ਜਿਹੜਾ ਗ੍ਰੰਥ ਸਾਹਿਬ ਜੀ ਨੂੰ ਉਸ ਕੋਠਾ ਸਾਹਿਬ ਦੇ ਵਿੱਚ ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ ਉੱਥੇ ਤੁਸੀਂ ਕਰਵਾਓ ਆਰਾਮ ਰਾਤ ਨੂੰ, ਅਤੇ ਤੁਸੀਂ ਕਿੱਥੇ ਕਰੋਗੇ, ਨਾਲ ਇੱਕ ਹੋਰ ਮੰਜਾ ਡਾਹ ਦਈਏ? ਮਹਾਰਾਜ ਕਹਿੰਦੇ ਨਹੀਂ, ਬਰਾਬਰ ਮੰਜਾ ਨਹੀਂ ਡਾਉਣਾ। ਕਿੱਥੇ? ਕਹਿੰਦੇ ਉਹਦੇ ਥੱਲੇ ਚਾਦਰ ਵਿਛਾ ਦਿਓ, ਮੈਂ ਥੱਲੇ ਹੀ ਆਰਾਮ ਕਰ ਲਿਆ ਕਰਾਂਗਾ। ਅੱਜ ਵੀ ਜਾਓ ਤੁਸੀਂ, ਪਰ ਦਰਬਾਰ ਸਾਹਿਬ ਤੁਹਾਨੂੰ ਕੋਈ ਵੱਖਰੀ ਥਾਂ ਨਹੀਂ ਮਿਲੇਗੀ, ਕਿਉਂਕਿ ਜਿਸ ਦਿਨ ਗ੍ਰੰਥ ਸਾਹਿਬ ਜੀ ਬਾਣੀ ਦਾ ਪ੍ਰਕਾਸ਼ ਹੋਇਆ, ਮਹਾਰਾਜ ਜੀ ਸੰਗਤ ਵਿੱਚ ਬੈਠਦੇ ਰਹੇ ਆ, ਸੰਗਤ ਦੇ ਬਰਾਬਰ ਬੈਠਦੇ ਰਹੇ ਗੁਰੂ ਅਰਜਨ ਦੇ ਪਾਤਸ਼ਾਹ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆ ਨੰਦੇੜ ਦੀ ਧਰਤੀ 'ਤੇ, ਉਦੋਂ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਬੈਠੇ ਆ? ਆ ਸੰਗਤ ਵਿੱਚ ਹੀ ਬੈਠੇ ਆ ਬਰਾਬਰ। ਇਹ ਸੰਗਤ ਦਾ ਰੁਤਬਾ ਕਿੰਨਾ ਉੱਚਾ ਹੈ। ਇਸ ਵਾਸਤੇ ਅਰਦਾਸ ਕਰੀਏ ਮਹਾਰਾਜ

ਸ਼ਰਨੀ, ਮੈਨੂੰ ਚਰਨਾਂ ਵਿੱਚ ਪਾਵ, ਮੇਰਾ ਮਨ ਨੀਵਾਂ ਹੋ ਜਾਏ, ਮੇਰੇ ਮਨ ਵਿੱਚ ਨਿਮਰਤਾ ਵਾਲਾ ਗੁਣ ਬਖਸ਼ ਦਿਓ ਸੰਗਤ ਦੇ ਕੇ, ਤਾਂ ਕਿ ਮੈਂ ਨਿੱਤ ਗੁਣ ਗਾ ਸਕਾਂ, ਕਿਉਂਕਿ ਹੰਕਾਰੀ ਮਨ ਗੁਣ ਨਹੀਂ ਗਾ ਸਕਦਾ। ਹੰਕਾਰੀ ਮਨ ਕਹਿੰਦਾ ਗੁਣ ਗਾਓ ਪਰ ਮੇਰੇ ਗਾਓ, ਪਰ ਜਿਹੜਾ ਨਿਮਰਤਾ ਵਾਲਾ ਹੈ ਉਹ ਕਹਿੰਦਾ ਮੇਰੇ ਨਹੀਂ ਗੁਣ ਗਾਉਣੇ ਆ, ਵਾਹਿਗੁਰੂ ਦੇ ਗਾਓ। ਇੱਕ ਦਿਨ ਸਾਂਝ ਪਾਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ, ਅਤੇ ਕਹਿੰਦੇ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਅਤੇ ਗਲ 'ਚ ਪੱਲਾ ਪਾਇਆ ਅਤੇ ਹੱਥ ਜੋੜ ਕੇ ਕਹਿੰਦੇ ਆ ਜੇ ਸਾਹਿਬ ਨੂੰ ਮਿਲਣਾ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਅਤੇ ਜੇ ਬੁੱਧੂ ਨੂੰ ਮਿਲਣਾ ਤਾਂ ਮੈਂ ਬੈਠਾ। ਆਹ ਹੈ ਗੁਣ ਵੀ ਬੁੱਧੂ ਮੈਂ ਹਾਂ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਆਖੀ ਬਾਬਾ ਬੁੱਧੂ ਸਾਹਿਬ ਨੇ, ਕਹਿੰਦੇ ਮੈਨੂੰ ਐਸੇ ਗੁਰਮੁੱਖਾਂ ਦੀ ਸੰਗਤ ਦੇ ਦਿਓ, ਉਹਨਾਂ ਦੀ ਸ਼ਰਨ ਵਿੱਚ ਪਾ ਦਿਓ, ਚਰਨਾਂ ਦੇ ਵਿੱਚ ਜੋੜ ਦਿਓ, ਜਾਂ ਉਹਨਾਂ ਦੀ ਧੂੜੀ ਦੇ ਦਿਓ, ਗੁਣ ਗਾਵੈ ਹਰ ਨੀਤਾ ਰਾਮ, ਤਾਂ ਕਿ ਨਿੱਤ ਮੈਂ ਗੁਣ ਗਾ ਸਕਾਂ, ਕਮਾਈ ਕਰ ਸਕਾਂ।

ਜਿਹੜੇ ਤੇਰੇ ਭਗਤ ਨੇ, ਭਗਤਨ ਜਿਹੜੇ ਤੇਰੇ ਪਿਆਰੇ ਨੇ, ਜਿਹੜੇ ਨਾਮ ਰੰਗ ਵਿੱਚ ਰੱਤੇ ਹੋਏ ਨੇ, ਜੇ ਉਹਨਾਂ ਦੀ ਧੂੜੀ ਮਿਲ ਜਾਏ ਜਾਂ ਜਿਨ੍ਹਾਂ ਨੂੰ ਮਿਲਦੀ ਹੈ ਸੰਗਤ, ਮਨ ਤਨ ਲਾਗੋ, ਮਨ ਤੇ ਔਰ ਤਨ ਤੇ, ਜਾਂ ਮਨ ਅੰਦਰ ਤੇ ਤਨ ਦੇ ਅੰਦਰ, ਦੋਵਾਂ ਨੂੰ ਸਿਹਾਰੀ ਲੱਗੀ ਹੋਈ ਹੈ, ਮਨ ਨੂੰ ਵੀ ਤੇ ਤਨ ਨੂੰ ਵੀ, ਤਨ ਦੇ ਅੰਦਰ ਤੇ ਮਨ ਦੇ ਅੰਦਰ। ਇਹ ਵਾਹਿਗੁਰੂ ਜੀ ਜਿਨ੍ਹਾਂ ਨੂੰ ਭਗਤਾਂ ਦੇ, ਗੁਰਮੁਖ ਜਨਾਂ ਦੀ, ਰੱਬ ਦੇ ਪਿਆਰਿਆਂ ਦੀ ਧੂੜੀ ਮਿਲ ਜਾਏ, ਸੰਗਤ ਮਿਲ ਜਾਏ, ਤੇ ਸੁਣਿਆ ਹੈ ਕਿ ਉਹ ਪਤਤ ਵੀ ਪੁਨੀਤ ਹੋ ਜਾਂਦੇ ਨੇ। ਪਤਤ ਜਿਹੜਾ ਬਿਲਕੁਲ ਵਿਕਾਰਾਂ ਦੇ ਵਿੱਚ ਗਿਰ ਚੁੱਕਾ ਹੈ, ਤੇ ਜਿਹੜਾ ਪਤਤ ਤੋਂ ਪੁਨੀਤ, ਪੁਨੀਤ ਤੋਂ ਜਿਹੜਾ ਬਿਲਕੁਲ ਵਿਕਾਰਾਂ ਤੋਂ ਨਿਰਲੇਪ ਹੋ ਚੁੱਕਾ ਹੈ, ਜਿਹਨੂੰ ਆਪਾਂ ਲਾਸਟ ਸਟੇਜ ਕਹਿੰਦੇ ਹਾਂ ਨਾ, ਲਾਸਟ, ਇਹ ਪਤਤ ਜਿਹੜਾ ਲਾਸਟ ਸਟੇਜ ਹੈ, ਇਸ ਤੋਂ ਵੱਧ ਹੁਣ ਹੋਰ ਕੀ ਹੋਏਗਾ। ਇਹ ਤਾਂ ਕੁਚੀਲ ਹੋ ਚੁੱਕਾ ਹੈ, ਮੈਲਾ ਹੁੰਦਾ ਹੁੰਦਾ ਹੁੰਦਾ ਪਤਤ ਹੋ ਚੁੱਕਾ ਹੈ, ਤੇ ਪਵਿੱਤਰ ਹੁੰਦਾ ਹੁੰਦਾ ਇੱਕ ਦਿਨ ਪੁਨੀਤ ਹੋ ਗਿਆ। ਜਿਹੜਾ ਪੁਨੀਤ ਹੋ ਗਿਆ ਉਸ ਤੋਂ ਉੱਪਰ ਕੁਛ ਵੀ ਨਹੀਂ ਹੈ। ਪਵਿੱਤਰ, ਪਵਿੱਤਰ, ਪਵਿੱਤਰ, ਪੁਨੀਤ। ਸਤਿਗੁਰੂ ਮਹਾਰਾਜ ਮੈਨੂੰ ਐਸੇ ਭਗਤ ਜਨਾਂ, ਗੁਰਮੁਖ ਜਨਾਂ ਦੀ ਧੂੜੀ ਸੰਗਤ ਦੇ ਦਿਓ, ਕਿਉਂਕਿ ਸੁਣਿਆ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਭਗਤ ਜਨਾਂ ਦੀ ਸੰਗਤ ਕੀਤੀ ਹੈ, ਮਨ ਔਰ ਤਨ ਵਿੱਚ ਜਿਨ੍ਹਾਂ 'ਤੇ ਅਸਰ ਹੋਇਆ ਉਹਨਾਂ ਗੁਰਮੁਖ ਜਨਾਂ ਦਾ, ਸਭ ਪਤਿਤ ਪੁਨੀਤਾ ਰਾਮ, ਸਭ ਸਾਰੇ ਹੀ ਪਤਿਤ ਤੋਂ ਪੁਨੀਤ ਹੋ ਗਏ। ਮੈਂ ਵੀ ਪਤਿਤ ਹੋ ਕੇ ਆਇਆ ਹਾਂ, ਅਤੇ ਮੈਨੂੰ ਵੀ ਗੁਰਮੁਖਾਂ ਦਾ ਸੰਗ ਬਖਸ਼ ਦਿਓ, ਚਰਨਾਂ ਦੀ ਧੂੜੀ ਦੇ ਦਿਓ, ਤਾਂ ਕਿ ਮੇਰੇ ਵਰਗਾ ਵੀ ਪਤਿਤ ਤੋਂ ਪੁਨੀਤ

ਹੇ ਵਾਹਿਗੁਰੂ ਜੀ ਜਾਂ ਗੁਰੂ ਅਰਜਨ ਦੇਵ ਜੀ ਸਾਨੂੰ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ। ਅਰਦਾਸ ਕਰੋ, ਪਤਤਾ, ਮੈਂ ਪਤਤ ਹੋ ਚੁੱਕਾ ਹਾਂ, ਪੁਨੀਤ ਹੋਣ ਵਾਸਤੇ ਆਇਆ ਹਾਂ। ਅਤੇ ਜਿਹੜੇ ਪਤਤ ਤੋਂ ਪੁਨੀਤ ਹੋਏ ਨੇ, ਜਿਨ੍ਹਾਂ ਨੇ ਪੁਨੀਤ ਹੋ ਕੇ ਉਸ ਵਿਧਾਤੇ ਨੂੰ ਪਰਮੇਸ਼ਵਰ ਨੂੰ ਪਾ ਲਿਆ ਹੈ, ਇਹ ਵਾਹਿਗੁਰੂ ਜੀ ਮੈਨੂੰ ਉਹਨਾਂ ਦਾ ਸੰਗ ਬਖਸ਼ ਦਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਕੱਲਾ ਗ੍ਰੰਥ ਸਾਹਿਬ ਜੀ ਨਾ ਸਮਝੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 35 ਮਹਾਂਪੁਰਖ ਬੈਠੇ ਆ। 35, 1, 2, 4, 5, 10 ਨਹੀਂ, 35। ਅਤੇ ਜੇ 35 ਤੋਂ ਵੀ ਸਾਨੂੰ ਸਿੱਖਿਆ ਨਾ ਮਿਲੀ ਤਾਂ ਹੋਰ ਕਿੱਥੋਂ ਮਿਲੇਗੀ। ਇੰਨੀ ਕਮਾਈ ਵਾਲੇ 15 ਭਗਤ ਦਿੱਤੇ ਹੋਏ ਆ, ਅਤੇ 15 ਭਗਤਾਂ ਤੋਂ ਸਾਨੂੰ ਸਮਝ ਨਾ ਆਈ, ਫਿਰ ਹੋਰ ਥਾਂ ਭਟਕਣ 'ਤੇ ਕਿਵੇਂ ਸਮਝ ਆ ਜਾਏਗੀ। ਸਾਨੂੰ 15 ਭਗਤ ਗੁਰੂ ਗ੍ਰੰਥ ਸਾਹਿਬ 'ਚ ਬੈਠ ਕੇ ਸਮਝਾ ਰਹੇ ਆ। ਉਹਨਾਂ ਦੀ ਸੰਗਤ, ਕਬੀਰ ਸਾਹਿਬ ਦੀ ਸੰਗਤ ਕਰੋ, ਬਾਬਾ ਫਰੀਦ ਸਾਹਿਬ ਦੀ ਸੰਗਤ ਕਰੋ। ਕਿੱਦਾਂ ਕਰੀਏ? ਉਹਨਾਂ ਦੀ ਬਾਣੀ ਪੜ੍ਹੋ, ਬਾਬਾ ਰਵਿਦਾਸ ਜੀ ਦੀ ਬਾਣੀ ਪੜ੍ਹੋ, ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹੋ। ਉਹਨਾਂ ਦੀ ਜਦੋਂ ਅਸੀਂ ਬਾਣੀ ਪੜ੍ਹਾਂਗੇ, ਬਾਣੀ ਪੜ੍ਹਨਾ ਹੀ ਤਾਂ ਸੰਗ ਕਰਨਾ। ਉਹਨਾਂ ਦੀ ਬਾਣੀ ਪੜ੍ਹੋ, ਉਹਨਾਂ ਦਾ ਸੰਗ ਕਰੋ, 11 ਭੱਟਾਂ ਦਾ ਸੰਗ ਕਰੋ। ਕਿਵੇਂ ਗੁਰੂ ਦੀ ਉਸਤਤ ਕਰੀ ਦੀ ਹੈ। ਮਹਾਰਾਜ ਕਹਿੰਦੇ ਚਲੋ ਉਹ ਭਗਤ ਨੇ, ਉਹ ਭੱਟ ਨੇ, ਗੁਰਸਿੱਖਾਂ ਦੀ ਸੰਗਤ ਵੀ ਕਰ ਸਕਦੇ ਹੋ ਤੁਸੀਂ। ਭਾਈ ਸੱਤਾ ਅਤੇ ਭਾਈ ਬਲਵੰਡ ਜੀ, ਉਹਨਾਂ ਦੀ ਵਾਰ ਹੈ, ਉਹਨਾਂ ਦੀ ਸੰਗਤ ਕਰ ਲਓ। ਬਾਬਾ ਸੁੰਦਰ ਜੀ, ਉਹਨਾਂ ਰਾਮਕਲੀ ਸੱਦ ਜਿਹੜਾ ਉਹ ਪੜ੍ਹ ਕੇ ਸੰਗਤ ਕਰ ਲਓ। ਸੰਗ ਕਰੀਏ ਤਾਂ ਸਹੀ, ਗੁਰੂ ਸਾਹਿਬ ਦਾ ਸੰਗ ਕਰ ਲਓ, ਭਗਤ ਸਾਹਿਬਾਨਾਂ ਦਾ ਸੰਗ ਕਰੀਏ, ਗੁਰਮੁਖਾਂ ਦਾ ਸੰਗ ਕਰੀਏ। ਸੰਗ ਨੇ ਹੀ ਅੰਦਰ ਰੰਗਤ ਲੈ ਕੇ ਆਉਣੀ ਹੈ। ਰੋਜ਼ ਅਰਦਾਸ ਕਰੋ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ।

ਤੈਨੂੰ ਪਾ ਲਿਆ। ਹੇ ਵਾਹਿਗੁਰੂ ਜੀ, ਮੈਂ ਪਤਿਤ ਹੋ ਕੇ ਆਇਆ, ਪੁਨੀਤ ਹੋਣਾ ਚਾਹੁੰਦਾ, ਉਹਨਾਂ ਦਾ ਸੰਗ ਮੈਨੂੰ ਬਖਸ਼ ਦਿਓ ਜਿਨ੍ਹਾਂ ਨੇ ਵਿਧਾਤੇ ਨੂੰ ਪਾਇਆ। ਨਾਮ ਰਾਤੇ ਜੀ ਅਦਾਤੇ ਨਿਤ ਦੇਹ ਚੜੈ ਸਵਾਇਆ। ਔਰ ਜਿਨ੍ਹਾਂ ਨੇ ਵਿਧਾਤੇ ਨੂੰ ਪਾਇਆ, ਇਹ ਨਹੀਂ ਕਿ ਉਹ ਇਕੱਲੇ ਹੀ ਬੈਠ ਗਏ, ਉਹ ਹੋਰਾਂ ਨੂੰ ਵੀ ਫਿਰ ਜੋੜਦੇ ਆ ਵੀ ਤੁਸੀਂ ਵੀ ਕਿਸੇ ਤਰ੍ਹਾਂ ਵਿਧਾਤੇ ਨੂੰ ਪਾ ਲਓ। ਉਹ ਫਿਰ ਆਪ ਵੀ ਜੁੜਦੇ ਆ, ਹੋਰਾਂ ਨੂੰ ਵੀ ਜੋੜਦੇ ਆ। ਆਪ ਜਪੋ ਅਵਰਹ ਨਾਮ ਜਪਾਵੋ, ਫਿਰ ਉਹ ਆਪ ਵੀ ਖਰਚਦੇ ਆ, ਦੂਜਿਆਂ ਨੂੰ ਵੀ ਖਰਚਾਉਂਦੇ ਆ, ਆਪ ਵੀ ਵਰਤਦੇ ਆ, ਦੂਜਿਆਂ ਨੂੰ ਵੀ ਵਰਤਾਉਂਦੇ ਆ। ਉਹਦੇ ਵਿੱਚ ਫਿਰ ਤੋਟ ਨਹੀਂ ਆਉਂਦੀ, ਉਹਦੇ ਵਿੱਚ ਵਾਧਾ ਹੀ ਵਾਧਾ ਹੁੰਦਾ। ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤੇ ਜੇ 10 ਜਣੇ ਨਾਲ ਬੈਠ ਜਾਣਗੇ, ਘਾਟਾ ਨਹੀਂ ਪੈਣਾ, ਸਗੋਂ ਬਰਕਤ ਪਏਗੀ। ਜੇ ਅਸੀਂ ਸੋਧਰ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ ਤੇ ਉਹ ਇਹ ਨਹੀਂ ਵੀ ਜੇ 20 ਜਣੇ ਮੇਰੇ ਨਾਲ ਬਹਿ ਗਏ ਤੇ ਮੈਂ ਕਿਤੇ ਘਾਟਾ ਹੀ ਨਾ ਪੈ ਜੇ, ਇਹਦੇ 'ਚ ਬਰਕਤ ਪਏਗੀ। ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ, ਵੱਧ ਦੋ ਜਾਈ ਤੁਹਾਡਾ ਨਿਤਨੇਮ ਬਣੇਗਾ, ਵਧੇਗਾ ਤੁਹਾਡਾ ਪ੍ਰੇਮ, ਵਧੇਗਾ ਤੁਹਾਡਾ ਨਾਮ ਦਾ ਅਭਿਆਸ, ਵਧੇਗਾ ਤੁਹਾਡਾ ਅੰਮ੍ਰਿਤ ਵੇਲੇ ਦੇ ਸਮਾਂ ਜੁੜਨ ਦਾ ਵਧੇਗਾ। ਪਰ ਆਪ ਜੁੜ ਕੇ ਦੂਜਿਆਂ ਨੂੰ ਜਦੋਂ ਜੋੜਾਂਗੇ, ਸਾਹਿਬ ਜੀ ਕਹਿੰਦੇ ਨੇ ਉਹ ਫਿਰ ਜਿਨ੍ਹਾਂ ਨੂੰ ਦਾਤ ਮਿਲ ਗਈ ਨਾ ਵਾਹਿਗੁਰੂ ਜੀ ਨੇ ਦਿੱਤੀ ਹੈ, ਫਿਰ ਉਹ ਨਾਮ ਵਿੱਚ ਰੱਤੇ ਹੋਏ ਜੀਆਂ ਨੂੰ ਵੀ ਵੰਡਦੇ ਨੇ। ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜੈ ਸਵਾਇਆ, ਉਹ ਨਿਤ ਵੰਡਦੇ ਆ ਦਾਤਾਂ, ਜਿਹੜੇ ਨਿਤ ਦਾਤਾਂ ਵੰਡਦੇ ਨੇ, ਫਿਰ ਉਹਨਾਂ ਦੇ ਚੜੈ ਸਵਾਇਆ, ਸਵਾਇਆ ਮਤਲਬ ਵਾਧਾ, ਉਹਨਾਂ ਦੇ ਫਿਰ ਜਿਹੜੀਆਂ ਦਾਤਾਂ ਹੁੰਦੀਆਂ ਉਹਨਾਂ ਦੇ ਵਿੱਚ ਵਾਧਾ ਹੀ ਵਾਧਾ ਹੁੰਦਾ। ਇਹਨੂੰ ਕਹਿ ਲਈਏ ਬਰਕਤ ਪੈਂਦੀ ਹੈ, ਉੱਥੇ ਤੋਟ ਨਹੀਂ ਘਾਟਾ ਨਹੀਂ ਹੈ, ਉੱਥੇ ਬਰਕਤ ਪੈਂਦੀ ਹੈ। ਇਸ ਲਈ ਵਾਹਿਗੁਰੂ ਜੀ ਮੇਰੇ ਉੱਤੇ ਤਰਸ ਕਰ ਦਿਓ, ਪਤਿਤਾ ਪੁਨੀਤਾ ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ, ਜਿਨ੍ਹਾਂ ਪਿਆਰੇ ਨੂੰ ਪਾ ਲਿਆ ਹੈ ਉਹਨਾਂ ਦਾ ਸੰਗ ਦੇ ਦਿਓ, ਤਾਂ ਕਿ ਮੈਂ ਵੀ ਪਤਿਤ

ਹਰ ਜਪ ਜਿਨੀ ਆਤਮ ਜੀਤਾ। ਹਰੀ ਦੇ ਨਾਮ ਨੂੰ ਮਨ ਦੇ ਤਲ 'ਤੇ ਜਪ ਕੇ ਆਪਣੀ ਆਤਮਿਕ ਅਵਸਥਾ ਵਿੱਚ ਜਿਹਨੇ ਆਤਮਿਕ ਤਲ ਨੂੰ ਜਿੱਤ ਲਿਆ, ਵਿਕਾਰਾਂ ਤੋਂ ਛੁਟਕਾਰਾ ਪਾ ਲਿਆ, ਜਿਹੜੇ ਵੱਡੇ ਵੱਡੇ ਦੁਸ਼ਮਣ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਚਿੱਤ ਕਰ ਦਿੱਤਾ, ਜਿਨ੍ਹਾਂ ਨੇ ਜਪ ਕੇ ਆਤਮਿਕ ਤਲ 'ਤੇ ਜਿੱਤ ਪ੍ਰਾਪਤ ਕੀਤੀ ਹੈ, ਰਿੱਧ ਸਿੱਧ ਨਵ ਨਿੱਧ ਉਹਨਾਂ ਨੂੰ ਆਹ ਬਖਸ਼ਿਸ਼ਾਂ ਮਿਲਦੀਆਂ ਨੇ। ਜਿੱਤਣ ਵਾਲੇ ਨੂੰ ਮੈਡਲ ਮਿਲਦਾ ਨਾ, ਜਿੱਤਣ ਵਾਲੇ ਦੇ ਗਲ ਵਿੱਚ ਹਾਰ ਪੈਂਦਾ ਨਾ, ਜਿੱਤਣ ਵਾਲੇ ਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ, ਇਨਾਮ ਦਿੱਤਾ ਜਾਂਦਾ। ਜਿਨ੍ਹਾਂ ਨੇ ਜਪ ਕੇ ਆਪਣੇ ਆਤਮਿਕ ਤਲ 'ਤੇ ਜਿੱਤ ਪ੍ਰਾਪਤ ਕਰ ਲਈ, ਰਿੱਧ ਸਿੱਧ ਨਵ ਨਿੱਧ, ਰਿੱਧੀਆਂ ਸਿੱਧੀਆਂ ਅਤੇ ਨਵ ਨਿੱਧੀਆਂ, ਇਹ ਹੈ ਕਾਮਯਾਬੀਆਂ ਅਤੇ ਸਫਲਤਾਵਾਂ। ਇਹਦਾ ਅਰਥ ਇਹ ਹੈ, ਇਹ ਜੋਗੀਆਂ ਵਾਲੀ ਰਿੱਧੀਆਂ ਸਿੱਧੀਆਂ ਨਹੀਂ, ਕਿਉਂਕਿ ਰਿੱਧ ਸਿੱਧ ਅਵਰਾ ਸਾਧ, ਇਹ ਜੋਗੀਆਂ ਦਾ ਸਵਾਦ ਹੋਰ ਹੈ। ਇਹਦਾ ਅਰਥ ਗੁਰਮਤ ਵਿੱਚ ਬਣਦਾ ਕਾਮਯਾਬੀਆਂ, ਸਫਲਤਾਵਾਂ ਤੁਹਾਡੇ ਕਦਮ ਛੂਹਣਗੀਆਂ, ਤੁਹਾਡੇ ਕਦਮਾਂ ਵਿੱਚ ਕਾਮਯਾਬੀਆਂ ਅਤੇ ਸਫਲਤਾਵਾਂ ਆ ਜਾਣਗੀਆਂ। ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਮਹਾਰਾਜ ਜੀ ਕਹਿੰਦੇ ਜਿਹਨੇ ਆਤਮਿਕ ਤਲ 'ਤੇ ਜਿੱਤ ਪ੍ਰਾਪਤ ਕਰ ਲਈ, ਜਪ ਕੇ ਸਿਮਰ ਕੇ, ਉਹਨੂੰ ਫਿਰ ਇਹ ਕਾਮਯਾਬੀਆਂ ਸਫਲਤਾਵਾਂ ਮਿਲਦੀਆਂ ਨੇ। ਪਰ ਬਿਨਵੰਤ ਨਾਨਕ, ਹੁਣ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰਦੇ ਆ, ਵਡਭਾਗ ਪਾਈ ਹੈ ਸਾਧ ਸਾਜਨ ਮੀਤਾ। ਇਹ ਵਾਹਿਗੁਰੂ ਜੀ, ਇਹਦੇ ਲਈ ਭਾਗ ਵੱਡੇ ਚਾਹੀਦੇ ਨੇ, ਚੰਗੇ ਭਾਗ ਹੋਣਗੇ ਤਾਂ ਸੰਗਤ ਮਿਲਣੀ ਹੈ, ਗੁਰੂ ਮਿਲਣਾ, ਅਤੇ ਉਹ ਪਰਮੇਸ਼ਵਰ ਜਿਹੜਾ ਸਾਜਨ ਹੈ, ਉਹ ਜਿਹੜਾ ਅਸਲ ਮਿੱਤਰ ਹੈ, ਉਹ ਤਾਂ ਮਿਲਣਾ ਜੇ ਭਾਗ ਵੱਡੇ ਹੋਣਗੇ ਚੰਗੇ। ਅਤੇ ਉਹ ਕਿੱਦਾਂ ਹੋਣਗੇ? ਆ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ, ਇੱਥੇ ਆ ਕੇ ਅਸੀਂ ਆਪਣੇ ਵੱਡੇ ਭਾਗ ਬਣਾਉਣ ਵਾਸਤੇ ਆਏ ਹਾਂ, ਵੀ ਮਹਾਰਾਜ ਸਾਡੇ ਵੱਡੇ ਭਾਗ ਹੋ ਜਾਣ, ਅਸੀਂ ਵੱਡੇ ਭਾਗਾਂ ਵਾਲੇ ਹੋ ਜਾਈਏ, ਸਾਨੂੰ ਸੰਗਤਾਂ ਦੇ ਜੋੜੇ ਝਾੜਨੇ ਆ ਜਾਣ, ਜੂਠੇ ਬਰਤਨ ਮਾਂਜਣੇ ਆ ਜਾਣ, ਸੰਗਤ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਨੀ ਆ ਜਾਏ, ਇਹੀ ਤਾਂ ਵੱਡੇ ਭਾਗ ਨੇ। ਜਿਨ੍ਹਾਂ ਦੇ ਭਾਗ ਵੱਡੇ ਹੋਣਗੇ, ਉਹਨਾਂ ਨੂੰ ਫਿਰ ਇਹ ਸਾਰੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਜਿਹੜੀ ਆ ਉਹ ਹੋ ਜਾਏਗੀ। ਇਸ ਸ਼ਬਦ ਵਿੱਚ ਦੋ ਪਦਿਆਂ ਦੀ ਵਿਚਾਰ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਜੇ ਸਾਡੀ ਤੁਹਾਡੀ ਇਹ ਗੱਲ ਸਮਝ ਦੇ ਵਿੱਚ ਆਈ ਤਾਂ ਫਿਰ ਅਰਦਾਸ ਕਰੋ, ਬੇਨਤੀ ਕਰੋ ਵੀ ਮਹਾਰਾਜ ਅਸੀਂ ਤੁਹਾਡੇ ਦਰ 'ਤੇ ਕੇਵਲ ਅਤੇ ਕੇਵਲ ਗੋਲੇ ਬਣਨ ਲਈ, ਦਾਸ ਸੇਵਕ ਬਣਨ ਲਈ ਆਏ ਹਾਂ, ਅਤੇ ਆਪਣੀ ਸੰਗਤ ਨਾਲ ਜੋੜ ਕੇ ਸਾਨੂੰ ਆਪਣੇ ਸੇਵਕ ਬਣਾ ਲਓ, ਤਾਂ ਕਿ ਅਸੀਂ ਇਹ ਆਉਣਾ ਜਾਣਾ ਹੀ ਸਾਡੀ ਜ਼ਿੰਦਗੀ ਦਾ ਮੁੱਕ ਜਾਏ। ਨਾਨਕ ਸ਼ਰਨ ਤੇਰੀ ਰੱਖ ਲਿਓ ਆਵਣ ਜਾਣਾ, ਮੇਰਾ ਆਉਣਾ ਜਾਣਾ ਮੁੱਕ ਜਾਏ, ਇਸ ਲਈ ਮੇਰੀ ਬੇਨਤੀ ਹੈ। ਨਾਨਕ

0: ਸਾਡੀ ਤੁਹਾਡੀ ਸਭਨਾਂ ਦੀ ਇਹ ਬੇਨਤੀ ਹੈ ਮਹਾਰਾਜ ਜੀ ਆਪਣੇ ਚਰਨਾਂ 'ਚ ਰੱਖ ਕੇ ਸਤ ਸੰਗਤ ਦੀ ਦਾਤ ਬਖਸ਼ ਦਿਓ ਤਾਂ ਕਿ ਦਿਨ ਰਾਤ ਗੁਣ ਗਾਉਂਦਿਆਂ ਮਿੱਠਾ ਲੱਗਿਆ ਤੇਰਾ ਭਾਣਾ, ਮੈਨੂੰ ਤੇਰਾ ਭਾਣਾ ਮਿੱਠਾ ਲੱਗੇ, ਮੈਂ ਹੁਕਮ ਵਿੱਚ ਚੱਲ ਸਕਾਂ, ਹੁਕਮ ਮੰਨ ਸਕਾਂ, ਜਿਹਦੇ ਨਾਲ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਆਪ ਜੁੜੋ ਹੋਰਾਂ ਨੂੰ ਵੀ ਜੋੜੋ, ਬਾਣੇ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
1: ਰਿਦ ਸਿੱਧ ਨਵ ਨਿਧ ਹਰ ਜਪ

ਸਤਨਾਮ।

ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੈਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ।

ਭਰਪੂਰੇ ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨੰਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਵਿਧਾਈ ਦਾਇਆ ਖੇਲੈ ਸਗਲ ਜਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਸਭ ਮਾਤ ਪਿਤਾ ਹਮ ਵਾਰਿਕ।

ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸੁਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ।

ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ਆਨੰਦ ਰਿਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀ ਵਾਰ, ਕਥਾ ਵਿਚਾਰ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

ਨੂਰ ਅਰਸੋਂ ਕੁਰਸੋਂ ਝੱਟੀ ਐ ਖੁਦ ਡਿੱਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ

Vai. Vai. Vai.

صاحب علی کی خط ہے.

Ouais.

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸਖਰਾਸ ਤਾਕੋ ਵਿਘਨ ਨਾ ਕੋ ਲਾਗੈ ਜਾਗੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਏ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਾਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੇ ਦਿੱਤੇ ਵੰਦ ਵੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਦਾ ਮਨ ਨੀ ਮਾ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਅਕਾਲ ਪ੍ਰਤਾਪ ਪਰਮਾਤਮਾ ਇਹ ਅਕਾਲ ਪਰਮਾਤਮਾ ਜੀ ਉੱਚੇ ਪਾਤਸ਼ਾਹ ਮਨ ਨੀਵਾਂ ਮਤ ਉੱਚੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਇਹ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਸਭ ਤੋਂ ਪਹਿਲਾਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਆਪ ਜੀ ਨੇ ਅੰਮ੍ਰਿਤ ਵੇਲ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਦਰੋਂ ਨਦਰ ਨਿਹਾਲ ਕੀਤਾ ਵਾਹਿਗੁਰੂ ਜੀਓ ਆਪ ਜੀ ਦੇ ਹਜੂਰ ਸੱਚੇ ਪਾਤਸ਼ਾਹ ਜੀ ਸੁੰਦਰ ਦੀਵਾਨ ਸਾਹਿਬ ਸਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਇਲਾਹੀ ਦਰਗਾਹੀ ਬਾਣੀ ਦਾ ਅਰਜਸ ਕੀਰਤਨ ਹੋਇਆ ਉਪਰੰਤ ਵਾਹਿਗੁਰੂ ਜੀ ਸੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਵਾਹਿਗੁਰੂ ਜੀ ਉਹ ਆਪ ਜੀ ਦਾ ਹਰਜਸ ਕਰਦੇ ਆ ਬਾਣੀ ਪੜ੍ਹਦੇ ਆ ਹਜੂਰੀ ਵਿੱਚ ਵਿਚਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਅਣਜਾਣ ਜਿਹੇ ਬੱਚੇ ਜਾਣ ਕੇ ਮਾਫ਼ ਕਰਨੀਆਂ ਅਗਾਹਾਂ ਤੋਂ ਸਮੱਤ ਬਖਸ਼ਣੀ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਵੱਲ ਬੁੱਧੀ ਬਖਸ਼ਣੀ ਵਾਹਿਗੁਰੂ ਜੀ ਗੁਰਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਸੱਚੇ ਪਾਤਸ਼ਾਹ ਜੀ ਉਹ ਜੋ ਵੀ ਸੰਗਤ ਆਪੇ ਦਰ 'ਤੇ ਹਾਜ਼ਰ ਹੋਈ ਹੈ ਤੁਲ ਫੁਲ ਭੇਟਾਵਾਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਮੂਹ ਸੰਗਤ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਮਰਿਆਦਾ ਅਨੁਸਾਰ ਸੰਪੂਰਨ ਕਰਨੀਆਂ ਵਾਹਿਗੁਰੂ ਜੀ ਉਹ ਸਰਬੱਤ ਸੰਗਤ ਦੀਆਂ ਯਾਤਰਾਵਾਂ ਸਫਲ ਕਰਨੀਆਂ ਵਾਹਿਗੁਰੂ ਜੀ ਸਰਬੱਤ ਸੰਗਤ ਦੇ ਦੁੱਖਾਂ ਤਕਲੀਫਾਂ ਵਿਘਨਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇ ਅਰੋਗਤਾਵਾਂ ਤੰਦਰੁਸਤੀਆਂ ਦੀ ਰਾਤ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਵਾਹਿਗੁਰੂ ਜੀ ਆਪ ਜੀ ਦੇ ਹਜੂਰ ਪੰਚਮ ਰੂਪੀ ਪੜਾ ਪ੍ਰਸ਼ਾਦ ਦੇ ਸੱਜ ਕੇ ਹਾਜ਼ਰ ਕੀਤੇ ਦਰ ਪ੍ਰਵਾਨ ਕਰਨੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਵਾਹਿਗੁਰੂ ਜੀ ਉਹ ਕਰੋ ਕਿਰਪਾ ਆਪਣਾ ਟੱਲ ਅਤੇ ਲਾਹੀ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਸੇਵਕਾਂ ਨੂੰ ਨਦਰੋਂ ਨਦਰ ਨਿਹਾਲ ਕਰੋ ਹੁਕਮਨਾਮੇ ਅਨੁਸਾਰ ਜ਼ਿੰਦਗੀ ਜਿਉਣ ਦੀ ਸਮਰੱਥਾ ਬਖਸ਼ਣੀ ਵਾਹਿਗੁਰੂ ਜੀ ਅੱਖਰ ਵਾਧ ਘਾਟ ਪੁਲਚਕ ਮਾਫ਼ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਪਵਿੱਤਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਦੋਹਰਾ ਆਗਿਆ ਪਹੀ ਅਕਾਲ ਕੀ ਵਿੱਚ ਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲਵੋ ਚ ਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਵਾਰ ਹੋਏ ਸਭ ਮਿਲਾਂਗੇ

दर्शन परसिए

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

Vai. Vai, Bruno. Vai. Vai, Bruno.

0: ਸਿਰਸ਼ਾਹ ਪਾਤਸ਼ਾਹ ਨਿਹਚਲ ਚੌਰ ਸ਼ਤ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਜਪਨ ਕਰਤਬਾ ਜੀਆਂ ਅੰਦਰ ਜੀ ਉਸ ਬਿਜਾਨ ਲਾ ਸੰਗ ਤੇਰੇ ਵਾਸ ਤੇਰਾ ਕਰਪਲਾ ਤੇਰੇ ਕਰ ਆਨੰਦ ਬਣਾਈ ਤੁਧ ਕਰ ਮਾਣ ਮਹਿਤ ਤੇਰੇ ਆਪਣਾ ਆਪ ਜਾਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾ ਸੰਦਾ ਤੁਧ ਆਗੈ ਬਿਨਵਤਾ ਤੇਰਾ ਹੀ ਤੇਰਾ ਨਾਮ ਸਤ ਹੈ ਨਾਮ ਸਤ ਪਾਹੀ
0: ਪੌੜੀ ਬੁੱਢੀ ਹੁੰਡਾ ਪਾਰ ਤੇਰਾ ਮਰਤਵਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵਾ ਜੀ ਅੰਦਰ ਜੀਉ ਸੁਖ ਜਾਨ ਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇ ਜਪਨਾ ਆਪ ਜਰ ਸਰਵ ਕਲਾ ਭਰਪੂਰ ਤਿਸਹਿ ਜਤ ਕਤਾ

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਜੀ, ਵਾਹਿਗੁਰੂ ਜੀ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਣ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੈ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੇਰਾਂ ਦਿਨ ਕਰਕੇ ਕੀਤੀ ਰਾਤ ਖਸਮ ਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨ ਆਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸ ਕੀ ਧਰਿਆ ਸਿਰਸੇ ਰਿਜਕ ਸਵਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੇ ਸੈਂ ਕੋਸਾਂ
तिस पाछे बचरे छरया, तिन कवण खलावै कवण चुगावै, मने में सिमरन करया। सब निदान दस अष्ट सदान, ठाकुर कर तल त्रिया, जन नानक बल बल सद बल जाइए, तेरा अंतरा परव्रया। सब निदान दस अष्ट सदान, ठाकुर कर तल त्रिया, जन नानक बल बल सद बल जाइए, तेरा अंत ना परव्रया। राग आसा महला चौथा, सो पुरख इक ओंकार सतगुर प्रसाद। सो पुरख निरंजन हर पुरख निरंजन, हर गम्मा गम्मा पारा, सब त्या वहें सब त्या वहें तुद जी। हर सच्चे सिरजनहारा, सब जी तुम्हारे जी, तू जिया का दातारा। हर त्याब हो संतो जी, सब दुख विसार नहारा, हर आपी

ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ

ਦੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰ।

ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ

ਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ

ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਦਿ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣ ਲਈ ਖੜੀ ਤੱਕਾ, ਮੈਂ ਮਨ ਚਾਓ ਘਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਨਾਵਣਾ, ਤੁਧੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਣਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਜਾਹੇ ਪ੍ਰੇਰੇ, ਸੋ ਕਹੋ ਟਲ ਗੁਰ ਸੇਵੀਐ, ਆਹੀਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਵਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਬਿਨ ਨਾਵੇਂ ਸਭ ਭਰਮ ਦੇ, ਨਿਤ ਜਗ ਤੋਟਾ ਸਹਿ ਸਾਰ, ਮਨ ਮੁਖ ਕਰਮ ਕਮਾਵਣੇ, ਹੋਮੇ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ, ਵਿਣ ਨਾਵੇਂ ਸਭ ਭਰਮ ਦੇ, ਨਿਤ ਜਗ ਤੋਟਾ ਸਹਿ ਸਾਰ, ਮਨ ਮੁਖ ਕਰਮ ਕਮਾਵਣੇ, ਹੋਮੇ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ, ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਆਨੰਦਿਨ ਉਸਤਤ ਹੋਵੇ, ਮਨ ਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੇ
सवै सुपाए नानक नाम रत्या बल जाओ पौड़ी से हर नाम त्यावे जो हर रत्या हर इक त्यावे इक हर सत्या हर इक्को वरते इक उत्पत्या जो हर नाम त्यावे तिन डर सत कत्या गुरमति देवे आप गुरमुख हर जपिया जो हर नाम त्यावै तिन डर सट कत्या गुरमति देवे आप गुरमुख हर जपिया वाहे गुरु जी का खालसा वाहे गुरु जी की फतेह।

ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਨਾਨਕ

ਸਤਨਾਮ ਵਾਹਿਗੁਰੂ ਸਾਹਿਬ ਜੀ।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵੜਿਓ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਆਪਣੇ ਇਮਾਨ ਤੋਂ ਡੋਲ ਚੁੱਕੇ ਮਸੰਦ ਨੇ ਉਹਨਾਂ ਸਾਰਿਆਂ ਮਸੰਦਾਂ ਨੂੰ ਗੁਰੂ ਸਾਹਿਬ ਨੇ ਫੜ ਕੇ ਲੈ ਕੇ ਆਉਣ ਦੇ ਹੁਕਮ ਕਰ ਸਿੱਖਾਂ ਨੂੰ ਸਤਿਗੁਰੂ ਜੀ ਨੇ ਹੁਕਮ ਭੇਜੇ ਔਰ ਉਹਨਾਂ ਨੂੰ ਫੜ ਫੜ ਕੇ ਸਜ਼ਾਵਾਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕੀਤੀਆਂ, ਜਿਸ ਕਰਕੇ ਕੁਝ ਕੁ ਐਸੇ ਵੀ ਸੀ ਜਿਹੜੇ ਆਪਣੇ ਮਨ ਦੇ ਅੰਦਰ ਡਰ ਧਾਰਨ ਕਰਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਏ ਅਤੇ ਉਹਨਾਂ ਸ਼ਰਨ ਵਿੱਚ ਆ ਕੇ ਗੁਰੂ ਪਾਤਸ਼ਾਹ ਕੋਲੋਂ ਖਿਮਾ ਮੰਗ ਲਈ, ਮੁਆਫ਼ੀ ਮੰਗ ਲਈ ਅਤੇ ਸਤਿਗੁਰੂ ਨੇ ਬਖਸ਼ ਦਿੱਤੇ। ਸਤਿਗੁਰੂ ਜੀ ਦੇ ਕੋਲ ਸਭਾ ਦੇ ਵਿੱਚ ਭਾਈ ਆਲਮ ਸਿੰਘ ਬੈਠੇ ਨੇ, ਉਹਨਾਂ ਨੇ ਗੁਰੂ ਸਾਹਿਬ ਨਾਲ ਬਚਨ ਕਰਦਿਆਂ ਇੱਕ ਮਸੰਦ ਦਾ ਜ਼ਿਕਰ ਕੀਤਾ, ਮਸੰਦ ਬਾਬਾ ਫੇਰੂ ਜੀ, ਅਤੇ ਉਹਨਾਂ ਦਾ ਨਾਂ ਲੈ ਕੇ ਨਾ ਗੁਰੂ ਸਾਹਿਬ ਨੂੰ ਇਹ ਆਖਿਆ ਵੀ ਮਾਲਕ ਪਾਤਸ਼ਾਹ ਜੀਓ, ਉਹ ਜਿਸ ਇਲਾਕੇ ਦੇ ਵਿੱਚ ਨੇ ਨਾ ਉੱਥੋਂ ਬੜੀ ਧਨ ਦੌਲਤ ਉਗਰਾਉਂਦੇ ਨੇ, ਉਹਨਾਂ ਨੂੰ ਕੋਈ ਲੈ ਕੇ ਵੀ ਨਹੀਂ ਆਇਆ ਅਤੇ ਉਹ ਆਪ ਵੀ ਨਹੀਂ ਆਏ। ਸਤਿਗੁਰੂ ਜੀ ਨੇ ਬਚਨ ਸੁਣ ਕੇ ਆਪਣੇ ਕੋਲੋਂ ਪੰਜ ਸਿੱਖਾਂ ਨੂੰ ਭੇਜਿਆ ਵੀ ਜਾਓ ਉਹਨਾਂ ਨੂੰ ਫੜ ਕੇ ਲੈ ਕੇ ਆਓ। ਉਹਨਾਂ ਨੂੰ ਲਿਆਉਣ ਲੱਗਿਆਂ ਨਾ ਉਹਨਾਂ ਦੇ ਹੱਥ ਬੰਨ ਲੈਣੇ ਨੇ ਅਤੇ ਦਾੜਾ ਫੜ ਲੈਣਾ ਹੈ। ਗੁਰੂ ਸਾਹਿਬ ਨੇ ਹੁਣ ਭੇਜਿਆ ਤਾਂ ਉਸੇ ਰੂਪ 'ਚ ਹੀ ਨਾ ਵੀ ਮਸੰਦ ਨੇ, ਅਤੇ ਉਹ ਸਿੱਖ ਗਏ ਵੀ ਉਸੇ ਤਰ੍ਹਾਂ। ਜਦੋਂ ਉੱਥੇ ਪਹੁੰਚੇ ਉਹਨਾਂ ਨੇ ਬਾਬਾ ਫੇਰੂ ਜੀ ਦੇ ਨਾਲ ਵਿਚਾਰ ਕੀਤੀ ਅਤੇ ਉਹ ਕਹਿੰਦੇ ਵੀ ਮੈਂ ਭੁੱਲ ਗਿਆ ਗੁਰੂ ਸਾਹਿਬ ਕੋਲ ਜਾਣਾ ਅਤੇ ਇਸ ਕਰਕੇ ਸਤਿਗੁਰੂ ਨੇ ਆਪਣਾ ਜਾਣ ਕੇ ਅਤੇ ਮੈਨੂੰ ਸੱਦ ਲਿਆ। ਫਿਰ ਉਹਨਾਂ ਨੇ ਬਚਨ ਕੀਤੇ ਵੀ ਗੁਰੂ ਸਾਹਿਬ ਨੇ ਇੱਦਾਂ ਲੈ ਕੇ ਆਉਣ ਵਾਸਤੇ ਕਿਹਾ। ਬਾਬਾ ਫੇਰੂ ਜੀ ਕਹਿੰਦੇ ਵੀ ਜਿਵੇਂ ਤੁਹਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਤੁਸੀਂ ਉਵੇਂ ਹੀ ਕਰੋ। ਜਦੋਂ ਉਹਨਾਂ ਨੇ ਕੁਝ ਪਲ ਜੀ ਉੱਥੇ ਵਿਚਾਰ ਕੀਤੀ ਅਤੇ ਬਾਬਾ ਫੇਰੂ ਜੀ ਨੂੰ ਉਹਨਾਂ ਜਾਣਿਆ ਵੀ ਇੱਕ ਸਾਧ ਪੁਰਸ਼ ਹੈ, ਬੜੇ ਸਿੱਧੇ ਜਿਹੇ ਸੁਭਾਅ ਦੇ ਮਾਲਕ ਨੇ, ਇਹਨਾਂ ਦੇ ਜੀਵਨ ਵਿੱਚ ਕੋਈ ਵਿੰਗ ਵਲ, ਕੋਈ ਲਾਲਚ, ਕੋਈ ਲੋਭ ਨਹੀਂ। ਉਹਨਾਂ ਨੇ ਜੀ ਫਿਰ ਬਾਹਾਂ ਬੰਨਣ ਤੋਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਉਸ ਤਰੀਕੇ ਦੇ ਨਾਲ ਬਾਬਾ ਫੇਰੂ ਜੀ ਨੂੰ ਲੈ ਕੇ ਜਾਣ ਤੋਂ ਇਨਕਾਰ ਕਰਤਾ। ਕਹਿੰਦੇ ਵੀ ਤੁਸੀਂ ਇੱਦਾਂ ਕਰੋ ਵੀ ਸਾਡੇ ਨਾਲ ਇਵੇਂ ਹੀ ਚੱਲੋ ਵੀ ਅਸੀਂ ਤੁਹਾਨੂੰ ਬੰਨਣਾ ਨਹੀਂ। ਅੱਗੋਂ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਦਾ ਹੁਕਮ ਹੈ, ਕਹਿੰਦੇ ਜੇ ਤੁਸੀਂ ਜਿੱਦ ਕਰਦੇ ਹੋ ਫਿਰ ਇੱਦਾਂ ਕਰਦੇ ਹਾਂ ਵੀ ਇੱਥੋਂ ਚੱਲੋ, ਅਨੰਦਪੁਰ ਸਾਹਿਬ ਜਦੋਂ ਪਹੁੰਚ ਜਾਂਗੇ ਉੱਥੇ ਜਾ ਕੇ ਬੰਨ ਲਾਂਗੇ। ਅਤੇ ਇੰਨੀ ਵਿਚਾਰ ਕਰਕੇ ਜੀ ਤੁਰ ਪਏ ਬਾਬਾ ਫੇਰੂ ਜੀ, ਆਪ ਹੀ ਆਪਣਾ ਦਾੜਾ ਫੜ ਕੇ ਅਤੇ ਚੱਲ ਪੈਂਦੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਹੁੰਚੇ। ਮਾਲਕ ਪਾਤਸ਼ਾਹ ਦੇ ਅੱਗੇ ਜਾ ਕੇ
ਜਦੋਂ ਵਿਚਾਰ ਹੋਈ ਤਾਂ ਫਿਰ ਉਸ ਥਾਂ 'ਤੇ ਸਤਿਗੁਰੂ ਜੀ ਨੇ ਦੱਸਿਆ ਵੀ ਇਹਨਾਂ ਨੇ ਅੱਜ ਤੱਕ ਇੱਕ ਵੀ ਟਕਾ ਜਿਹੜਾ ਉਹ ਗੁਰੂ ਘਰ ਦੀ ਕਾਰ ਦਾ ਨਹੀਂ ਖਾਧਾ। ਮਤਲਬ ਸੰਗਤ ਦੀ ਮਾਇਆ ਵਿੱਚੋਂ ਇਹਨਾਂ ਨੇ ਇੱਕ ਟਕਾ ਵੀ ਕਦੇ ਨਹੀਂ ਖਾਧਾ। ਜਿੰਨਾ ਵੀ ਧਨ, ਜਿੰਨੀ ਵੀ ਦੌਲਤ, ਜਿੰਨੀਆਂ ਵੀ ਭੇਟਾਵਾਂ ਇਹ ਸੰਗਤ ਦੀਆਂ ਇਕੱਠੀਆਂ ਕਰਦੇ ਨੇ ਉਹ ਸਾਰੀਆਂ ਸੰਗਤ ਉੱਤੇ ਖਰਚਦੇ। ਮਲਕ ਪਾਤਸ਼ਾਹ ਜੀ ਨੇ ਬਾਬਾ ਫੇਰੂ ਜੀ ਨੂੰ ਬੜਾ ਅਵਦਬ, ਬੜਾ ਸਤਿਕਾਰ ਦਿੱਤਾ। ਇੱਥੋਂ ਕੁ ਤੱਕ ਇਤਿਹਾਸ ਆਪ ਸੰਗਤਾਂ ਨੇ ਪਿਛਲੇਰੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਆਓ ਕਿਵੇਂ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਬਾਬਾ ਫੇਰੂ ਜੀ ਨਾਲ ਵਿਚਾਰਾਂ ਕਰਦੇ ਨੇ, ਔਰ ਕਿਹੜੀਆਂ ਕਿਹੜੀਆਂ ਗੁਰੂ ਸਾਹਿਬ ਬਖਸ਼ਿਸ਼ਾਂ ਨੇ ਜਿਹੜੀਆਂ ਆਪਣੇ ਮੁਖਾਰਬਿੰਦ ਤੋਂ ਬਚਨ ਕਰਦਿਆਂ ਉਹਨਾਂ ਨੂੰ ਬਖਸ਼ਦੇ ਨੇ, ਔਰ ਹੋਰ ਕਿਹੜਾ ਕੌਤਕ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਵਰਤਾਉਂਦੇ ਨੇ। ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ। ਮਲਕ ਪਾਤਸ਼ਾਹ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਸਨਮੁਖ ਜਦੋਂ ਬਾਬਾ ਫੇਰੂ ਜੀ ਪਹੁੰਚੇ ਤਾਂ ਗੁਰੂ ਸਾਹਿਬ ਨੇ ਉਹਨਾਂ ਵੱਲ ਵੇਖ ਕੇ ਬਚਨ ਕੀਤੇ ਵੀ ਇਹ ਬਾਕੀ ਮਸੰਦਾਂ ਵਾਂਗੂ ਖੋਟੇ ਨਹੀਂ, ਇਹਨਾਂ ਨੇ ਗੁਰੂ ਕੇ ਲੰਗਰ ਹਮੇਸ਼ਾ ਗੁਰੂ ਦੀ ਓਟ ਉੱਤੇ ਚਲਾਏ ਨੇ। ਸਤਿਗੁਰੂ ਜੀ ਨੇ ਨਾਲੇ ਬਖਸ਼ਿਸ਼ ਕੀਤੀ ਅਤੇ ਨਾਲੇ ਆਪਣੇ ਕੋਲੋਂ ਸਿਰਪਾਓ ਬਖਸ਼ਿਆ। ਉਸ ਵੇਲੇ ਜੀ ਸਿਰਪਾਓ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ, ਜਦੋਂ ਕਿਸੇ ਸੇਵਕ ਨੂੰ ਮਿਲਦਾ, ਸਿੱਖ ਨੂੰ ਮਿਲਦਾ ਤਾਂ ਉਹ ਬੜਾ ਪ੍ਰਸੰਨ ਹੁੰਦਾ। ਉਸ ਵੇਲੇ ਬਖਸ਼ਿਸ਼ ਇਸ ਤਰੀਕੇ ਮੰਨਿਆ ਜਾਂਦਾ ਵੀ ਜਿਹਨੂੰ ਸਿਰਪਾਓ ਮਿਲ ਜਾਂਦਾ ਸੀ ਜੀ, ਉਸ ਵੇਲੇ ਸਿੱਖ ਇਹ ਸਮਝਦਾ ਸੀ ਵੀ ਧੰਨ ਗੁਰੂ ਸਾਹਿਬ ਜੀ ਨੇ ਕਿਸੇ ਵੀ ਗੁਰੂ ਸਾਹਿਬ ਦੇ ਵੇਲੇ, ਚਾਹੇ ਆਪਾਂ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਕਲਗੀਧਰ ਸਾਹਿਬ, ਕਿਸੇ ਵੀ ਗੁਰੂ ਸਾਹਿਬ ਵੱਲੋਂ ਜਦੋਂ ਬਖਸ਼ਿਸ਼ ਮਿਲ ਜਾਣੀ ਨਾ, ਤਾਂ ਸਿੱਖ ਨੇ ਇਹ ਜਾਣਨਾ ਵੀ ਸਤਿਗੁਰੂ ਜੀ ਨੇ ਮੇਰੇ ਉੱਤੇ ਅਧਿਕ ਖੁਸ਼ੀ ਕੀਤੀ ਹੈ, ਮਤਲਬ ਮੇਰੇ ਉੱਤੇ ਸਤਿਗੁਰੂ ਨੇ ਬਖਸ਼ਿਸ਼ ਵਰਤਾਈ ਹੈ, ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਇਹ ਦਾਤ ਮੈਨੂੰ ਬਖਸ਼ੀ ਹੈ। ਅਤੇ ਸਿਰਪਾਓ ਮਿਲ ਜਾਣਾ, ਸਿੱਖ ਇਹ ਸਮਝਦਾ ਸੀ ਵੀ ਗੁਰੂ ਨੇ ਮੇਰੇ ਲੋਕ ਅਤੇ ਪਰਲੋਕ ਵਿੱਚ ਪੜਦੇ ਕੱਜ ਲਏ ਨੇ, ਵੀ ਸਤਿਗੁਰੂ ਨੇ ਆਪ ਪ੍ਰਸੰਨ ਹੋ ਕੇ ਮੈਨੂੰ ਸਿਰਪਾਓ ਬਖਸ਼ਿਆ। ਜਦੋਂ ਬਾਬਾ ਫੇਰੂ ਜੀ ਨੂੰ ਸਿਰਪਾਓ ਦਿੱਤਾ ਤਾਂ ਬਾਬਾ ਫੇਰੂ ਜੀ ਬੜੇ ਪ੍ਰਸੰਨ ਹੋਏ ਵੀ ਗੁਰੂ ਸਾਹਿਬ ਨੇ ਅੱਜ ਫਿਰ ਤਰਸ ਕੀਤਾ ਅਤੇ ਮਾਲਕ ਨੇ ਤਰਸ ਕਰਕੇ ਆਪਣੀ ਬਖਸ਼ਿਸ਼ ਝੋਲੀ ਵਿੱਚ ਪਾਈ ਹੈ।

ਉਹਨਾਂ ਨੇ ਜਾ ਜੀ ਉਸ ਵੇਲੇ ਫਿਰ ਆਖਿਆ, ਕਹਿੰਦੇ ਸਤਿਗੁਰੂ ਜੀ ਉਹ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਵੀ ਤੂੰ ਗੁਰੂ ਕੇ ਲੰਗਰ ਚਲਾ, ਖੀਸਾ ਸਾਡਾ ਅਤੇ ਹੱਥ ਤੇਰਾ। ਗੁਰੂ ਸਾਹਿਬ ਨੇ ਇਹ ਬਚਨ ਮੈਨੂੰ ਆਖੇ ਸਨ ਨਾ, ਬਾਬਾ ਫੇਰੂ ਜੀ ਨੇ ਉਦੋਂ ਜ਼ਿਕਰ ਕੀਤਾ ਵੀ ਸਤਿਗੁਰੂ ਜੀਓ ਗੁਰੂ ਹਰ ਰਾਏ ਸਾਹਿਬ ਜੀ ਨੇ ਤਰਸ ਕਰਕੇ ਮਮ ਖੀਸਾ ਹੱਥ ਤੇਰਾ ਦੇ ਬਚਨ ਕਰਕੇ ਅਤੇ ਮੈਨੂੰ ਆਪਣੇ ਕੋਲੋਂ ਨਿਵਾਜ

ਤੇ ਸਤਿਗੁਰੂ ਜੀ ਨੇ ਫਿਰ ਉਦੋਂ ਗੁਰੂ ਕਲਗੀਧਰ ਸਾਹਿਬ ਨੇ ਬਚਨ ਇਹ ਕੀਤੇ ਵੀ ਜੇ ਉਦੋਂ ਇਹ ਆਖਿਆ ਨਾ ਵੀ ਖੀਸਾ ਸਾਡਾ ਤੇ ਹੱਥ ਤੇਰਾ, ਅੱਜ ਤੋਂ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਅੱਜ ਤੋਂ ਖੀਸਾ ਵੀ ਸਾਡਾ ਨਹੀਂ, ਸਭ ਕੁਝ ਨਾ ਇਹ ਗੁਰੂ ਦੀ ਬਖਸ਼ਿਸ਼ ਹੈ ਜੀ। ਬਸ ਇਹ ਵੀ ਗੁਰੂ 'ਤੇ ਭਰੋਸਾ ਕਿੰਨਾ ਕੁ ਸਾਡਾ, ਗੁਰੂ 'ਤੇ ਵਿਸ਼ਵਾਸ ਕਿੰਨਾ ਕੁ ਹੈ। ਜੇ ਭਰੋਸਾ ਹੈ ਤਾਂ ਗੁਰੂ ਅੱਜ ਵੀ ਬਖਸ਼ਿਸ਼ ਕਰਦਾ, ਖੀਸਾ ਵੀ ਅਤੇ ਖੀਸੇ ਦੇ ਵਿੱਚ ਬਰਕਤ ਵੀ। ਹੁਣ ਜੇ ਆਪਾਂ ਕਹੀਏ ਵੀ ਖੀਸਾ ਤਾਂ ਸਾਡੇ ਸਾਰਿਆਂ ਕੋਲ ਹੀ ਹੈ ਨਾ, ਜੇਬਾਂ ਤਾਂ ਸਾਡੇ ਸਾਰਿਆਂ ਦੀ ਲੱਗੀਆਂ, ਅਤੇ ਅਸੀਂ ਕੋਸ਼ਿਸ਼ ਇਹ ਕਰਦੇ ਵੀ ਇਹ ਭਰੀਆਂ ਰਹਿਣ, ਵੀ ਜੇਬਾਂ ਜਿੰਨੀਆਂ ਨੇ ਨਾ, ਜੇ ਦੋ ਲੱਗੀਆਂ ਤਾਂ ਦੋ, ਚਾਰ ਲੱਗੀਆਂ ਤਾਂ ਵੀ ਭਰੀਆਂ ਹੀ ਰਹਿਣ, ਬਸ ਇਹਨਾਂ 'ਚ ਧਨ ਹੀ ਧਨ ਹੋ। ਫਿਰ ਅਸੀਂ ਉਹ ਧਨ ਨਾ ਕਈ ਯਤਨਾਂ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇੱਦਾਂ ਵੀ ਆ ਜਾਏ, ਇੱਦਾਂ ਵੀ ਨਾ, ਜਿਵੇਂ ਮਰਜ਼ੀ ਵੀ ਧਨ ਸਾਡੀਆਂ ਜੇਬਾਂ 'ਚੋਂ ਨਾ ਵੀ ਹਰ ਵੇਲੇ ਭਰਿਆ ਹੋਵੇ, ਅਤੇ ਜੇ ਡਿੱਗਦਾ ਵੀ ਰਹੇ ਤਾਂ ਤਾਂ ਵੀ ਕੋਈ ਗੱਲ ਨਹੀਂ, ਵੀ ਧਨ ਹੋਣਾ ਚਾਹੀਦਾ। ਫਿਰ ਬੰਦਾ ਆਪਣੀਆਂ ਜੇਬਾਂ ਭਰਨ ਵਾਸਤੇ ਯਤਨ ਕਰਦਾ। ਜਦੋਂ ਇਨਸਾਨ ਯਤਨ ਕਰਦਾ ਫਿਰ ਇਹ ਕਈ ਤਰ੍ਹਾਂ ਦੇ ਨਾ ਯਤਨ ਕਰਦਾ ਹੋਇਆ, ਠੱਗ ਕੀ, ਲੁੱਟ ਕੀ, ਚੋਰੀ ਕੀ, ਝੂਠ ਕੀ, ਫਰੇਬ ਸਭ ਕੁਛ ਵਰਤਦਾ ਮੁੜ ਕੇ। ਜਿਹੜੀ ਇਹ ਬਖਸ਼ਿਸ਼ ਹੈ ਗੁਰੂ ਸਾਹਿਬ ਕਰ ਰਹੇ, ਇੱਥੇ ਕੋਈ ਝੂਠ ਨਹੀਂ ਹੈ, ਕੋਈ ਫਰੇਬ ਨਹੀਂ ਅਤੇ ਕੋਈ ਛਲ ਨਹੀਂ ਹੈ, ਇੱਥੇ ਕੋਈ ਠੱਗੀ ਠੋਰੀ ਨਹੀਂ। ਜਦੋਂ ਬਰਕਤ ਹੋਏਗੀ ਨਾ ਜੀ, ਜੇਬ ਕਦੇ ਵੀ ਖਾਲੀ ਨਹੀਂ ਹੁੰਦੀ, ਕਦੇ ਵੀ ਖਾਲੀ ਨਹੀਂ ਹੁੰਦੀ। ਜੇਬਾਂ ਭਰੀਆਂ ਰਹਿਣ ਨਾਲੋਂ ਜ਼ਰੂਰੀ ਹੈ ਜੇਬ ਵਿੱਚ ਦਾ ਵਿੱਚ ਬਰਕਤ ਦਾ ਹੋਣਾ, ਧਨ ਵਿੱਚ ਬਰਕਤ ਦਾ ਹੋਣਾ। ਜੇ ਬਰਕਤ ਹੈ ਥੋੜ੍ਹੇ ਵਿੱਚ ਵੀ ਕਦੇ ਕਮੀ ਨਹੀਂ ਆਉਂਦੀ, ਅਤੇ ਜੇ ਬਰਕਤ ਨਹੀਂ ਫਿਰ ਇਨਸਾਨ ਜਿੰਨਾ ਮਰਜ਼ੀ ਇਕੱਠਾ ਕਰ ਲਏ ਫਿਰ ਉਹ ਬਹੁਤਾ ਵੀ ਜਿਹੜਾ ਉਹ ਵੀ ਕਦੇ ਟਿਕਦਾ ਨਹੀਂ। ਇਸੇ ਕਰਕੇ ਜੀ ਗੁਰੂ ਸਾਹਿਬ ਨੇ ਪਹਿਲਾਂ ਜਿਹੜਾ ਜ਼ਿਕਰ ਕੀਤਾ, ਸਤਿਗੁਰੂ ਨੇ ਬਾਬਾ ਫੇਰੂ ਜੀ ਨੂੰ ਬਖਸ਼ਿਸ਼ ਕੀਤੀ ਵੀ ਖੀਸਾ ਸਾਡਾ ਅਤੇ ਹੱਥ ਤੇਰਾ। ਹੁਣ ਗੁਰੂ ਕਲਗੀਧਰ ਸਾਹਿਬ ਕਹਿੰਦੇ ਭਾਈ ਖੀਸਾ ਵੀ ਤੇਰਾ ਅਤੇ ਹੱਥ ਵੀ ਤੇਰਾ, ਬਖਸ਼ਿਸ਼ ਸਾਡੀ ਹੈ, ਬਖਸ਼ਿਸ਼ ਸਾਡੀ ਹੈ ਵੀ ਨਾ ਤੇਰੇ ਖੀਸੇ ਵਿੱਚੋਂ ਮੁੱਕਣਗੇ, ਨਾ ਤੇਰੇ ਖਰਚਿਆਂ ਮੁੱਕਣਗੇ, ਜਿੰਨਾ ਮਰਜ਼ੀ ਖਰਚੀ ਚੱਲ, ਜਿੰਨਾ ਮਰਜ਼ੀ ਵਰਤੀ ਚੱਲ, ਤੈਨੂੰ ਕਮੀ ਨਹੀਂ ਆਉਂਦੀ ਕਦੇ। ਜਿੰਨੀ ਦੇਗ ਕਰੇਗਾ, ਦੇਗ ਭਾਵ ਲੰਗਰ, ਸੰਗਤਾਂ ਵਾਸਤੇ ਬੇਅੰਤ ਲੰਗਰ ਕਰਦਾ ਰਹੋ, ਤੇਰੇ ਕਦੇ ਵੀ ਖੀਸੇ ਵਿੱਚ ਕਮੀ ਨਹੀਂ ਆਏਗੀ। ਇਹਨੂੰ ਜੀ ਆਪਾਂ ਪਾਵਨ ਬਾਣੀ ਦੇ ਬੋਲਾਂ ਰਾਹੀਂ ਪੜ੍ਹ ਲੈਂਦੇ, ਤਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਜਦੋਂ ਗੁਰੂ ਬਖਸ਼ਿਸ਼ ਕਰਦਾ, ਇਸ ਲਈ ਨਾ ਸਤਿਗੁਰੂ ਕੋਲੋਂ ਧਨ ਜਿੱਥੇ ਮੰਗਦੇ ਹਾਂ ਤਾਂ ਇੱਕ ਹੱਥ ਜੋੜ ਕੇ ਅਰਦਾਸ ਇਹ ਵੀ ਕਰਿਆ ਕਰੋ ਵੀ ਸਤਿਗੁਰੂ ਜਿੰਨਾ ਧਨ ਤੁਸੀਂ ਬਖਸ਼ਦੇ ਹੋ ਉਹਦੇ ਵਿੱਚ ਬਰਕਤ ਪਾਓ, ਜਿੰਨਾ ਵੀ ਬਹੁਤਾ ਹੋਵੇ ਤਾਂ ਵੀ, ਥੋੜ੍ਹਾ ਹੋਵੇ ਤਾਂ ਵੀ ਉਹਦੇ ਕੋਲੋਂ ਬਰਕਤ ਮੰਗਿਆ ਕਰੋ। ਜੇ ਬਰਕਤ ਤੋਂ ਸੱਖਣਾ ਬਹੁਤਾ ਧਨ ਵੀ ਹੋਏਗਾ ਘਰ ਵਿੱਚ ਤਾਂ ਵੀ ਕਦੇ ਸੁੱਖ ਅਤੇ ਸ਼ਾਂਤੀ ਨਹੀਂ ਹੋਣੀ, ਜੇ ਥੋੜ੍ਹਾ ਵੀ ਹੋਏਗਾ ਨਾ ਗੁਰੂ ਬਖਸ਼ਿਸ਼ ਕਰੇ ਬਰਕਤ ਹੋਵੇ ਤਾਂ ਘਰ ਵਿੱਚ ਕਦੇ ਕਲੇਸ਼ ਨਹੀਂ ਆਉਂਦਾ। ਜੇ ਆਪਾਂ ਸਮਾਜ ਸਮੇਂ ਅਨੁਸਾਰ ਵੇਖੀਏ ਕਲੇਸ਼ ਤਾਂ ਸਾਰਾ ਧਨ ਪਿੱਛੇ ਹੀ ਹੈ ਨਾ, ਜਿੰਨਾ ਵੀ ਘਰ ਦੇ ਵਿੱਚ ਹੈ ਕਲਾ ਜਿਹੜੀ ਹੈ ਉਹ ਧਨ ਪਿੱਛੇ ਹੀ ਹੈ, ਬਸ ਬਰਕਤ ਨਹੀਂ ਹੈ। ਜੇ ਬਰਕਤ ਹੋਵੇ ਥੋੜ੍ਹੇ ਵਿੱਚ ਵੀ ਪੈ ਜਾਂਦੀ ਹੈ, ਅਤੇ ਜੇ ਬਰਕਤ ਨਾ ਹੋਵੇ ਫਿਰ ਜਿੰਨਾ ਮਰਜ਼ੀ ਲਿਆਈ ਚੱਲੋ ਜੀ ਘਰ 'ਚ ਪੂਰੀ ਨਹੀਂ ਪੈਂਦੀ, ਕਿਉਂ ਬਰਕਤ ਹੀ ਹੈ ਨਹੀਂ ਘਰ 'ਚ। ਇਸ ਲਈ ਗੁਰੂ ਅੱਗੇ ਅਰਦਾਸ ਇਹ ਕਰਿਆ ਕਰੋ ਵੀ ਸਤਿਗੁਰੂ ਜਿੰਨਾ ਤੁਸੀਂ ਬਖਸ਼ੋ, ਕਿਉਂਕਿ ਬਖਸ਼ਣਾ ਉਹ ਨਹੀਂ ਹੈ, ਇਨਸਾਨ ਜਿੰਨੇ ਮਰਜ਼ੀ ਯਤਨ ਕਰੇ ਮਿਲਦਾ ਉਹ ਹੀ ਹੈ ਜੋ ਉਹ ਬਖਸ਼ਦਾ। ਜੇ ਉਹਦੀ ਬਖਸ਼ਿਸ਼ ਨਾਲ ਧਨ ਮਿਲਦਾ ਹੈ ਤਾਂ ਫਿਰ ਉਹਦੇ ਕੋਲੋਂ ਹੱਥ ਜੋੜ ਕੇ ਉਹਦੀ ਬਰਕਤ ਮੰਗਿਆ ਕਰੋ ਵੀ ਸਤਿਗੁਰੂ ਜਿੰਨਾ ਦਿੱਤਾ ਇਹਦੇ ਵਿੱਚ ਬਰਕਤ ਪਾਈ ਅਤੇ ਸੰਤੁਸ਼ਟੀ ਬਖਸ਼ੀ, ਇੰਨੇ ਵਿੱਚ ਸਬਰ ਕਰਨਾ ਆ ਜੇ। ਜੇ ਉਹਨੇ ਵਿੱਚ ਸਬਰ ਕਰਨਾ ਆ ਗਿਆ ਨਾ, ਚੇਤਾ ਰੱਖੋ ਕਦੇ ਕਮੀ ਨਹੀਂ ਆਉਣ ਦਿੰਦਾ, ਉਹ ਇਹ ਨਹੀਂ ਵੀ ਜੇ ਅੱਜ ਥੋੜ੍ਹਾ ਅਤੇ ਕੱਲ੍ਹ ਤੱਕ ਥੋੜ੍ਹਾ ਹੀ ਰਹੇਗਾ, ਨਹੀਂ, ਜੇ ਅੱਜ ਉਹਦੇ ਕੋਲੋਂ ਸੰਤੁਸ਼ਟੀ ਅਤੇ ਬਰਕਤ ਮੰਗੀ ਹੈ ਕੱਲ੍ਹ ਨੂੰ ਉਹ ਹੋਰ ਬਖਸ਼ਿਸ਼ ਕਰੇਗਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਇਸ ਲਈ ਗੁਰੂ ਸਾਹਿਬ ਨੇ ਉੱਥੇ ਬਾਬਾ ਫੇਰੂ ਜੀ ਉੱਤੇ ਕਿਰਪਾ ਕਰਦਿਆਂ ਆਖਿਆ ਭਾਈ ਅੱਜ ਤੋਂ ਖੀਸਾ ਵੀ ਤੁਹਾਡਾ, ਹੱਥ ਵੀ ਤੁਹਾਡਾ, ਕਰੋ ਦੇਗ ਸਤ ਸੰਗਤ ਹੋਹੀ, ਜਿੰਨੀ ਸੰਗਤ ਤੁਹਾਡੇ ਕੋਲ ਆਵੇ। ਹੁਣ ਉਹ ਮਸੰਦ ਨੇ ਗੁਰੂ ਪਾਤਸ਼ਾਹ ਦੀ ਸੰਗਤ ਉਹਨਾਂ ਕੋਲ ਬਹੁਤ, ਉਹਨਾਂ ਦੇ ਇਲਾਕੇ ਦੀ ਸਾਰੀ ਸੰਗਤ ਉੱਥੇ ਬਾਬਾ ਫੇਰੂ ਜੀ ਕੋਲ ਜਾਂਦੀ ਹੈ, ਅਤੇ ਸੁਭਾਵਿਕ ਜਿਹੀ ਗੱਲ ਹੈ ਜਿੰਨੀ ਵੱਧ ਸੰਗਤ ਹੋਏਗੀ ਉਨਾ ਗੁਰੂ ਕਾ ਲੰਗਰ ਵੀ ਵਧੀਕ ਚਾਹੀਦਾ ਹੈ। ਅਤੇ ਮਾਲਕ ਕਹਿੰਦੇ ਕਰੋ ਦੇਗ ਸਤ ਸੰਗਤ ਹੋਹੀ, ਜਿੰਨੀ ਸੰਗਤ ਆਏਗੀ ਉਨਾ ਹੀ ਲੰਗਰ ਕਰੋ, ਜੇਬ ਵੀ ਤੁਹਾਡੀ ਹੈ ਅਤੇ ਹੱਥ ਵੀ ਤੁਹਾਡਾ, ਜਿੰਨਾ ਚਾਹੋ ਉਨਾ ਤੁਸੀਂ ਖਰਚਦੇ ਰਹੋ।

ਇਹ ਸਿੱਖ ਦੀ ਫਿਰ ਦੀਨਤਾ ਜੀ। ਸਤਿਗੁਰੂ ਨੇ ਕਿਹਾ ਹੱਥ ਵੀ ਤੁਹਾਡਾ, ਖੀਸਾ ਵੀ ਤੁਹਾਡਾ। ਮਾਲਕ ਪਾਤਸ਼ਾਹ ਅੱਗੇ ਹੱਥ ਜੋੜੇ, ਕਹਿੰਦੇ ਨਹੀਂ ਮਾਲਕ ਜੀ, ਉਹ ਹੱਥ ਵੀ ਤੁਹਾਡਾ ਅਤੇ ਖੀਸਾ ਵੀ ਤੁਹਾਡਾ, ਕਿਉਂਕਿ ਜਿਹੜੀ ਬਰਕਤ ਤੁਸੀਂ ਦੇਣੀ ਹੈ ਨਾ ਉਹ ਮੇਰੇ ਕੋਲ ਨਹੀਂ, ਜਿਹੜੀ ਬਖਸ਼ਿਸ਼ ਤੁਸੀਂ ਕਰਨੀ ਉਹ ਮੇਰੇ ਹੱਥਾਂ। ਹੁਣ ਜੇ ਜਿੱਥੇ ਜੀ ਗੁਰੂ ਦੀ ਬਖਸ਼ਿਸ਼ ਹੋਵੇ ਉੱਥੇ ਇੱਕ ਇਨਸਾਨ ਦੀ, ਇਨਸਾਨ ਦਾ ਹੱਥ ਉੱਥੇ ਕੀ ਕਰ ਸਕਦਾ। ਜਿਹੜੀ ਰਹਿਮਤ ਗੁਰੂ ਨੇ ਕਰਨੀ ਹੈ ਉੱਥੇ ਇਨਸਾਨ ਦੀ ਕੋਈ ਪਾਇਆ ਨਹੀਂ। ਔਰ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਅਜੇ ਤੱਕ ਬਾਬਾ ਫੇਰੂ ਜੀ ਕੋਲ ਸਬਰ ਵੀ ਹੈ, ਸੰਤੁਸ਼ਟੀ ਵੀ ਹੈ ਨਾ। ਮਸੰਦ ਸਾਰੇ ਇਖਲਾਕ ਤੋਂ ਡਿੱਗ ਪਏ, ਧਨ ਦੇ ਲਾਲਚੀ ਹੋ ਗਏ, ਲੋਭੀ ਹੋ ਗਏ, ਜਿੰਨਾ ਧਨ ਆਈ ਜਾਂਦਾ ਸੀ ਉਨਾ ਹੀ ਰੱਖੀ ਜਾਂਦੇ ਨਾ। ਪਰ ਬਾਬਾ ਫੇਰੂ ਜੀ ਕੋਲ ਸੰਤੁਸ਼ਟੀ ਹੈ, ਸਬਰ ਹੈ, ਧਨ ਆਉਂਦਾ ਵੀ ਬਹੁਤ ਹੈ। ਇਹ ਨਹੀਂ ਵੀ ਧਨ ਆਉਂਦਾ ਨਹੀਂ ਸੀ, ਧਨ ਆਉਂਦਾ ਵੀ ਬਹੁਤ ਹੈ, ਪਰ ਜਿੰਨਾ ਆਉਂਦਾ ਸਾਰਾ ਸੰਗਤ 'ਤੇ ਖਰਚ ਦੇਣਾ। ਜਿਵੇਂ ਆਪ ਜੀ ਪਹਿਲਾਂ ਪਿਛਲੇਰੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਵੀ ਮਸੰਦਾਂ ਦੇ ਮਨ ਅੰਦਰਲੇ ਲੋਭ ਨੇ ਉਹਨਾਂ ਨੂੰ ਡੁਲਾਇਆ, ਉਹਨਾਂ ਦੇ ਲਾਲਚ ਨੇ ਉਹਨਾਂ ਨੂੰ ਗੁਰੂ ਦੀਆਂ ਨਜ਼ਰਾਂ 'ਚ ਸੁੱਟਿਆ। ਜੇ ਕਿਤੇ ਉਹ ਗੁਰੂ ਕੋਲੋਂ ਮੰਗ ਕੇ ਵੀ ਲੈ ਲੈਂਦੇ ਤਾਂ ਸਤਿਗੁਰੂ ਨੇ ਇਨਕਾਰੀ ਥੋੜ੍ਹੀ ਹੋਣਾ ਸੀ ਵੀ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਭਾਈ, ਤੁਸੀਂ ਇੰਨਾ ਧਨ ਕੀ ਕਰਨਾ, ਤੁਸੀਂ ਇੰਨੀ ਦੌਲਤ ਕੀ ਕਰਨੀ। ਗੁਰੂ ਪਾਤਸ਼ਾਹ ਜੀ ਕੋਲੋਂ ਕੋਈ ਸਿੱਖ ਆ ਕੇ ਜਿੰਨਾ ਧਨ ਮੰਗ ਲੈਂਦਾ ਗੁਰੂ ਸਾਹਿਬ ਉਨਾ ਹੀ ਬਖਸ਼ ਦਿੰਦੇ ਨੇ, ਅਤੇ ਜੇ ਮਸੰਦ ਆ ਕੇ ਸਤਿਗੁਰੂ ਕੋਲੋਂ ਮੰਗਦੇ ਤਾਂ ਕੀ ਮਸੰਦਾਂ ਨੂੰ ਨਾ ਬਖਸ਼ਦੇ, ਉਹਨਾਂ ਨੂੰ ਵੀ ਦਿੰਦੇ, ਜ਼ਰੂਰ ਝੋਲੀਆਂ ਭਰਦੇ ਗੁਰੂ ਸਾਹਿਬ, ਪਰ ਉਹ ਆਪਣੇ ਲੋਭ ਕਰਕੇ ਡੋਲ ਗਏ। ਹੁਣ ਗੁਰੂ ਸਾਹਿਬ ਲਈ ਜਿਹੜਾ ਧਨ ਆਉਂਦਾ ਜੀ, ਸੰਗਤਾਂ ਆਪਣੀ ਕਿਰਤ ਕਮਾਈ ਵਿੱਚੋਂ ਨਾ ਗੁਰੂ ਸਾਹਿਬ ਲਈ ਭੇਟਾ ਅਰਪਣ ਕਰਦੇ। ਜੇ ਸਤਿਗੁਰੂ ਲਈ ਪੁਸ਼ਾਕਾਂ ਵੀ ਆਉਣੀਆਂ ਤਾਂ ਸਿੱਖਾਂ ਨੇ ਕੋਸ਼ਿਸ਼ ਕਰਨੀ ਵੀ ਗੁਰੂ ਸਾਹਿਬ ਨੂੰ ਚੰਗੀ ਤੋਂ ਚੰਗੀ ਪੁਸ਼ਾਕ, ਜਿਵੇਂ ਸਾਰੀ ਪਾਜ ਜਿਹੜਾ ਉਹ ਪੁਸ਼ਾਕ ਵਾਲੇ ਥਾਨ ਤੋਂ ਹੀ ਉੱਗੜਿਆ ਨਾ, ਵੀ ਜਿਹੜੀ ਪੁਸ਼ਾਕ ਵਾਲਾ ਥਾਨ ਗੁਰੂ ਸਾਹਿਬ ਅੱਗੇ ਲਿਆ ਕੇ ਸਿੱਖ ਨੇ ਬੰਗਾਲ ਦੀ ਧਰਤੀ ਤੋਂ ਆਇਆ ਚੱਲ ਕੇ, ਉਹਦੇ ਉੱਤੇ ਤਿੱਲੇ ਦੀ ਕਢਾਈ ਕੀਤੀ ਹੋਈ ਹੈ ਸਾਰੀ। ਹੁਣ ਉਹ ਜਿਹੜਾ ਥਾਨ ਹੈ ਜਦੋਂ ਗੁਰੂ ਸਾਹਿਬ ਅੱਗੇ ਰੱਖਿਆ, ਉਹ ਸਿੱਖ ਵੀ ਹੈਰਾਨ ਵੇਖਣ ਵਾਲੇ, ਗੁਰੂ ਸਾਹਿਬ ਨੂੰ ਆਖਿਆ ਵੀ ਮਾਲਕ ਜੀ ਉਹ ਇੱਦਾਂ ਦਾ ਥਾਨ 'ਤੇ ਅਸੀਂ ਕਦੇ ਪਹਿਲਾਂ ਵੇਖਿਆ ਹੀ ਨਹੀਂ, ਅਤੇ ਉਹ ਸਿੱਖ ਕਹਿੰਦੇ ਵੀ ਸਤਿਗੁਰੂ ਜਿਹੜਾ ਥਾਨ ਮੈਂ ਹੁਣ ਲੈ ਕੇ ਆਇਆ ਇੱਦਾਂ ਦਾ ਮੈਂ ਪਹਿਲਾਂ ਵੀ ਭੇਜਿਆ, ਵੀ ਇਹ ਦੂਜਾ ਲੈ ਕੇ ਆਇਆ, ਅਤੇ ਜਿਹੜਾ ਪਹਿਲਾਂ ਹੈ। ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਕੋਲ ਤਾਂ ਕੋਈ ਨਹੀਂ ਪਹੁੰਚਿਆ, ਫਿਰ ਉਦੋਂ ਸਾਰੇ ਮਸੰਦਾਂ ਦੇ ਪਾਜ ਉੱਗੜਿਆ ਵੀ ਇਹ ਤਾਂ ਸਾਰਾ ਕੁਛ ਮਸੰਦ ਹੀ ਖਾਧੀ ਜਾਂਦੇ ਨੇ, ਫਿਰ ਉਦੋਂ ਮਗਰੋਂ ਨਾ। ਹੁਣ ਜੇ ਜਿਹੜੀ ਬਖਸ਼ ਤਿੱਲੇ ਦੀ ਕਢਾਈ ਹੁਣ ਜਿਹੜੇ ਪੁਸ਼ਾਕ 'ਤੇ ਕੱਢੀ ਹੋਏਗੀ ਜੀ, ਸੁਭਾਵਿਕ ਜਿਹੀ ਗੱਲ ਹੈ ਵੀ ਉਹ ਆਮ ਵਸਤਰ 'ਤੇ ਨਹੀਂ ਹੋਏਗਾ ਨਾ। ਤਿੱਲੇ ਦੀ ਕਢਾਈ ਹੁਣ ਇੱਦਾਂ ਕਹਿ ਲਓ ਵੀ ਸੋਨੇ 'ਤੇ ਚਾਂਦੀ ਦੀ ਕੀਤੀ ਹੋਈ ਕਢਾਈ, ਅਤੇ ਹੁਣ ਜਿਹੜੀ ਉਹ ਕਢਾਈ ਜਿਸ ਪੁਸ਼ਾਕ 'ਤੇ ਹੋਈ ਉਹ ਵਸਤਰ ਆਮ 'ਤੇ ਨਹੀਂ ਹੋਏਗਾ, ਉਹ ਜਾਂ ਤਾਂ ਕੋਈ ਬਾਦਸ਼ਾਹ ਪਹਿਨੇਗਾ ਅਤੇ ਜਾਂ ਬਹੁਤ ਜ਼ਿਆਦਾ ਕੋਈ ਜ਼ਗੀਰ ਵਾਲਾ ਪਹਿਨੇਗਾ, ਅਤੇ ਜਾਂ ਗੁਰੂ ਸਾਹਿਬਾਨ ਪਹਿਣਦੇ ਨੇ। ਹੁਣ ਧੰਨ ਗੁਰੂ ਕਲਗੀਧਰ ਸਾਹਿਬ ਲਈ ਜਿਹੜੀ ਪੁਸ਼ਾਕ ਆਉਂਦੀ ਹੈ ਮਾਲਕ ਪਾਤਸ਼ਾਹ ਦੀ ਪੁਸ਼ਾਕ, ਬੇਸ਼ੁਮਾਰ ਕੀਮਤੀ ਹੈ। ਮਸੰਦਾਂ ਨੇ ਜਦੋਂ ਥਾਨ ਵੇਖਿਆ ਡੋਲ ਗਏ ਵੀ ਇਹ ਤਾਂ ਬੜਾ ਕੀਮਤੀ ਹੈ, ਉਹਨਾਂ ਨੇ ਰੱਖ ਲਿਆ, ਆਪਣੇ ਲਈ ਰੱਖ ਲਿਆ, ਆਪਣੇ ਪਰਿਵਾਰ ਲਈ। ਉਹ ਪਰਿਵਾਰ ਜਿਹੜਾ ਉਹਦੇ ਘਰ ਵਿਚਲੇ ਜੀ ਉਹ ਵਸਤਰ ਪਾ ਕੇ ਫਿਰ ਰਹੇ, ਫਿਰ ਗੁਰੂ ਸਾਹਿਬ ਅੱਗੇ ਪਤਾ ਲੱਗਦਾ ਵੀ ਇਹ ਤਾਂ ਮਸੰਦ ਰੱਖੀ ਬੈਠੇ ਨੇ। ਇਸ ਲਈ ਗੁਰੂ ਪਾਤਸ਼ਾਹ ਦਾ ਜਿਹੜਾ ਧਨ ਦੌਲਤ ਭੇਟਾਵਾਂ ਆਉਣੀਆਂ ਨਾ ਸੰਗਤ ਵੱਲੋਂ, ਉਹਨਾਂ ਵੇਖ ਕੇ ਆਪਣੇ ਮਨ ਅੰਦਰ ਲੋਭ ਜਦੋਂ ਧਾਰਨ ਕਰ ਲਿਆ ਤਾਂ ਡੋਲ ਗਏ ਆਪਣੇ ਮਾਨ ਤੋਂ। ਪਰ ਬਾਬਾ ਫੇਰੂ ਜੀ ਸਨ ਜਿਹੜੇ ਡੋਲੇ ਨਹੀਂ, ਵੀ ਸਤਿਗੁਰੂ ਪਾਤਸ਼ਾਹ ਕੋਲੋਂ ਜਦੋਂ ਮੰਗੀਏ ਗੁਰੂ ਸਾਹਿਬ ਕੋਲੋਂ ਧਨ ਮਿਲ ਜਾਂਦਾ ਹੈ, ਜਦੋਂ ਵਸਤੂ ਮੰਗੀਏ ਸਤਿਗੁਰੂ ਵਸਤੂ ਬਖਸ਼ ਦਿੰਦੇ ਨੇ, ਪਦਾਰਥ ਮੰਗੀਏ ਪਦਾਰਥ ਬਖਸ਼ ਦਿੰਦੇ, ਫਿਰ ਗੁਰੂ ਸਾਹਿਬ ਕੋਲੋਂ ਲੁਕੋ ਰੱਖਣ ਦੀ ਕੀ ਲੋੜ ਹੈ, ਲੁਕੋ ਕੇ ਰੱਖਣ ਦੀ ਕੀ ਜ਼ਰੂਰਤ ਹੈ। ਉਹ ਆਪਣੇ ਮਾਨ 'ਤੇ ਪੱਕੇ ਰਹੇ। ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ, ਉਹਨਾਂ ਨੇ ਅਜੇ ਵੀ ਸਤਿਗੁਰੂ ਕੋਲ ਖੜੋ ਕੇ ਇਹ ਕਿਹਾ ਵੀ ਮਾਲਕ ਜੀ ਉਹ ਤੁਹਾਡੀ ਬਖਸ਼ਿਸ਼ ਹੈ, ਪਹਿਲਾਂ ਤੁਸੀਂ ਖੀਸਾ ਆਪਣਾ ਅਤੇ ਹੱਥ ਮੇਰੇ ਦਾ ਜ਼ਿਕਰ ਕੀਤਾ, ਹੁਣ ਖੀਸਾ ਵੀ ਮੇਰਾ ਅਤੇ ਹੱਥ ਵੀ ਮੇਰੇ ਦਾ ਜ਼ਿਕਰ ਕਰ ਰਹੇ ਹੋ। ਮਾਲਕ ਪਾਤਸ਼ਾਹ ਬਰਕਤ ਤੁਹਾਡੀ ਬਖਸ਼ਿਸ਼ ਵਿੱਚ ਹੈ, ਖੀਸਾ ਵੀ ਤੁਹਾਡਾ ਅਤੇ ਹੱਥ ਵੀ ਤੁਹਾਡਾ, ਲੰਗਰ ਵਿੱਚ ਬਰਕਤ ਤੁਹਾਡੇ ਕਰਕੇ ਪੈਣੀ। ਜੇ ਮੈਂ ਆਖਾਂ ਮੇਰੇ ਜ਼ੋਰ ਨਾਲ ਬਰਕਤ ਪੈਂਦੀ, ਮੇਰੇ ਜ਼ੋਰ ਨਾਲ ਬਰਕਤ ਨਹੀਂ ਜੇ ਪੈਣੀ। ਆਪਾਂ ਘਰਾਂ ਵਿੱਚ ਵੇਖਦੇ ਹੀ ਹਾਂ, ਘਰਾਂ ਦੇ ਵਿੱਚ ਆਪਾਂ ਪ੍ਰਸ਼ਾਦਾ ਭੋਜਨ ਬਣਾਉਂਦੇ ਹਾਂ ਨਾ, ਕਦੇ ਪ੍ਰਸ਼ਾਦਾ ਵੱਧ ਗਿਆ ਕਦੇ ਘੱਟ ਗਿਆ, ਆਮ ਜਦੋਂ ਰੋਜ਼ਾਨਾ ਰੂਟੀਨ 'ਚ ਬਣਾਉਂਦੇ ਨਾ ਘਰਾਂ 'ਚ ਪ੍ਰਸ਼ਾਦਾ ਬਣ। ਇੱਕ ਗੁਰੂ ਕੇ ਲੰਗਰ ਨੇ ਜੀ, ਉੱਥੇ ਬਰਕਤ ਹੀ ਬਰਕਤ ਹੈ, ਉਹ ਇਨਸਾਨ ਲਈ ਥੋੜ੍ਹੀ ਬਣ ਰਹੇ। ਜੇ ਆਪਾਂ ਕਹੀਏ ਵੀ ਇੱਕ ਇਨਸਾਨ ਬਣਾ ਰਿਹਾ, ਨਹੀਂ, ਚੱਲ ਤਾਂ ਗੁਰੂ ਬਖਸ਼ਿਸ਼ ਨਾਲ ਹੀ ਰਿਹਾ ਨਾ। ਗੁਰੂ ਕਾ ਲੰਗਰ ਹਮੇਸ਼ਾ ਗੁਰੂ ਬਖਸ਼ਿਸ਼ ਨਾਲ ਚੱਲ, ਘਰ ਬੰਦਾ ਚਲਾਉਂਦਾ ਹੈ, ਘਰ ਕਹਿੰਦਾ ਹੈ ਨਾ ਇਨਸਾਨ ਵੀ ਮੈਂ ਚਲਾਉਂਦਾ, ਇਹ ਇਨਸਾਨ ਚਲਾਉਂਦਾ। ਕਈ ਵਾਰੀ ਸਮਾਂ ਐਸਾ ਵੀ ਆ ਜਾਂਦਾ ਘਰ 'ਚ ਪ੍ਰਸ਼ਾਦਾ ਬਣਾਉਣ ਨੂੰ ਵੀ ਆਟਾ ਨਹੀਂ ਹੁੰਦਾ। ਜੇ ਉਹੀ ਘਰ ਗੁਰੂ ਦੀ ਬਖਸ਼ਿਸ਼ ਨਾਲ ਚੱਲਦਾ ਹੋਵੇ, ਕਦੇ ਵੀ ਐਸਾ ਦਿਨ ਨਹੀਂ ਆਏਗਾ ਜਿੱਦਣ ਇਨਸਾਨ ਇਹ ਕਹਿ ਦੇ ਵੀ ਅੱਜ ਘਰ 'ਚ ਬਣਾਉਣ ਨੂੰ ਕੁਛ ਨਹੀਂ ਹੈ।
ਬਸ ਭਰੋਸਾ ਗੁਰੂ 'ਤੇ ਹੋਵੇ, ਵਿਸ਼ਵਾਸ ਗੁਰੂ 'ਤੇ ਹੋਵੇ। ਇਹੀ ਮਤ ਆਪਣੇ ਮਨਾਂ 'ਚ ਧਾਰਨ ਕਰਕੇ ਰੱਖਿਆ ਕਰੋ ਵੀ ਸਤਿਗੁਰੂ ਜੀਓ, ਸਾਡੇ ਘਰ 'ਚ ਬਣਦਾ ਪ੍ਰਸ਼ਾਦਾ ਵੀ ਗੁਰੂ ਕਾ ਲੰਗਰ ਬਣ ਜੇ। ਪਰ ਜੇ ਉਹ ਗੁਰੂ ਕਾ ਲੰਗਰ ਬਣੇ ਤਾਂ ਫਿਰ ਉਹ ਗੁਰੂ ਕਾ ਲੰਗਰ ਬਣਾਉਣ ਵਾਸਤੇ ਸਾਨੂੰ ਬਣਾਉਣਾ ਉੱਦਾਂ ਹੀ ਪੈਣਾ ਜਿਵੇਂ ਗੁਰੂ ਘਰਾਂ 'ਚ ਤਿਆਰ ਹੁੰਦਾ। ਇਹ ਨਹੀਂ, ਹੁਣ ਅਸ ਦੋ ਬਚਨ ਕਰਕੇ ਮੈਂ ਫਿਰ ਇਸੇ ਪੱਖ 'ਤੇ ਆ ਜਾਣਾ ਜੀ। ਗੁਰੂ ਕੇ ਲੰਗਰਾਂ ਵਿੱਚ ਜਦੋਂ ਪ੍ਰਸ਼ਾਦਾ ਬਣਦਾ ਨਾ, ਆਮ ਕਰਕੇ ਜਦੋਂ ਆਪ ਸੰਗਤਾਂ ਸੇਵਾਵਾਂ ਕਰਦੇ ਹੋ ਤਾਂ ਉੱਥੇ ਗੁਰੂ ਦੀ ਬਾਣੀ ਦਾ ਜਾਪ ਹੁੰਦਾ ਜਾਂ ਸਿਮਰਨ ਹੁੰਦਾ ਜਾਂ ਗੁਰਬਾਣੀ ਕੰਨਾਂ 'ਚ ਪੈਂਦੀ, ਫਿਰ ਗੁਰੂ ਕੇ ਲੰਗਰ ਤਿਆਰ ਹੁੰਦੇ। ਅਤੇ ਦੁਨੀਆਂ ਦੇ ਕਿਸੇ ਥਾਂ 'ਤੇ ਚਲੇ ਜਾਓ ਜੀ, ਜੋ ਰਸ ਗੁਰੂ ਕੇ ਲੰਗਰਾਂ 'ਚ ਆਉਂਦਾ ਦੁਨੀਆਂ ਦੇ ਕਿਸੇ ਕੋਨੇ 'ਚੋਂ ਉਹ ਰਸ ਨਹੀਂ ਆਉਂਦਾ। ਹਾਲਾਂਕਿ ਆਪਾਂ ਘਰੇ ਸਬਜ਼ੀ ਤਿਆਰ ਕਰਨ ਲੱਗਿਆਂ 36 ਪ੍ਰਕਾਰ ਦੀਆਂ ਵਸਤੂਆਂ ਅਤੇ ਪਦਾਰਥ ਵਰਤਦੇ ਹਾਂ ਵੀ ਮਸਾਲੇ ਵੀ ਪਾ ਕੀ ਕੁਝ ਕਰ, ਫਿਰ ਵੀ ਉਹ ਰਸ ਨਹੀਂ ਆਉਂਦਾ ਜਿਹੜਾ ਗੁਰੂ ਕੇ ਲੰਗਰਾਂ 'ਚੋਂ ਆਉਂਦਾ। ਕਿਉਂ? ਕਿਉਂਕਿ ਜਿਹੜੀ ਬਖਸ਼ਿਸ਼ ਅਤੇ ਜਿਹੜੀ ਰਹਿਮਤ ਇੱਥੇ ਵਰਤ ਰਹੀ ਹੈ ਨਾ, ਕਿਤੇ ਨਾ ਕਿਤੇ ਫਿਰ ਸਾਨੂੰ ਮੰਨਣਾ ਪਏਗਾ ਵੀ ਸਾਡੇ ਘਰਾਂ ਵਿੱਚ ਨਹੀਂ। ਕਿਉਂ? ਕਿਉਂਕਿ ਘਰਾਂ ਵਿੱਚ ਸ਼ਾਇਦ ਅਸੀਂ ਪ੍ਰਸ਼ਾਦਾ ਬਣਾਉਣ ਲੱਗਿਆਂ ਪਹਿਲਾਂ ਝਗੜਾ ਕਰਕੇ ਅਤੇ ਫਿਰ ਪ੍ਰਸ਼ਾਦਾ ਬਣਦਾ। ਘਰਾਂ 'ਚ ਅਸੀਂ ਕਿਚਨ 'ਚ ਪ੍ਰਸ਼ਾਦਾ ਬਣਾਉ ਨਾ, ਰਸੋਈ ਅਤੇ ਕਿਚਨ ਦੋਵਾਂ 'ਚ ਫਰਕ ਹੈ। ਹਾਲਾਂਕਿ ਅਸੀਂ ਇੱਕੋ ਚੀਜ਼ ਨੂੰ ਬਣਾ ਲਿਆ, ਰਸੋਈ ਜਿੱਥੇ ਰਸ ਹੋਵੇ, ਕਿਚਨ ਜਿੱਥੇ ਕਿਚ ਕਿਚ ਹੋਵੇ, ਅਤੇ ਹੁਣ ਜਿੱਥੇ ਹੋਈ ਕਿਚ ਕਿਚ ਰਹੀ ਹੈ ਉੱਥੇ ਰਸ ਕਿੱਥੋਂ ਆਏ? ਕਦੇ ਅੰਦਾਜ਼ਾ ਲਾ ਕੇ ਵੇਖੋ, ਅਸੀਂ ਅੱਜ ਰਸੋਈਆਂ ਨੂੰ ਰਸੋਈਆਂ ਨਹੀਂ ਕਿਚਨ ਦਾ ਨਾਮ ਦਿੱਤਾ ਅਸੀਂ, ਅਤੇ ਉਹ ਜਿਹੜੀ ਹੈ ਹੀ ਕਿਚਨ ਉੱਥੇ ਕੀ ਹੋਏਗਾ? ਕਿਚ ਕਿਚ ਹੀ ਹੋਏਗੀ ਨਾ, ਕਿਚ ਕਿਚ ਝਗੜੇ ਦਾ ਰੂਪ ਹੈ। ਅਤੇ ਜਿੱਥੇ ਹੈ ਹੀ ਝਗੜਾ ਉੱਥੇ ਪ੍ਰਸ਼ਾਦੇ 'ਚ ਰਸ ਕਿੱਥੋਂ ਆਏਗਾ ਅਤੇ ਸਬਜ਼ੀ 'ਚ ਰਸ ਕਿੱਥੋਂ ਆਏ? ਰਸੋਈ ਜਿੱਥੇ ਤੁਸੀਂ ਵੇਖ ਲਓ, ਅੱਜ ਵੀ ਅੱਜ ਦਾ ਵੇਲਾ ਵੀ ਅੱਜ ਵੀ ਕਿਤੇ ਬਜ਼ੁਰਗ ਔਰਤ ਨਾ, ਮਾਂ ਧੀ ਜਾਂ ਭੈਣ ਜਾਂ ਦਾਦੀ, ਹੈ ਨਾ, ਉਹ ਉਮਰਾਂ ਵਾਲੇ ਮਾਵਾਂ ਅਤੇ ਦਾਦੀਆਂ ਦੀਆਂ ਉਮਰਾਂ ਵਾਲੇ ਵੀ ਘਰ 'ਚ ਪ੍ਰਸ਼ਾਦਾ ਬਣਾਉਣ ਅਤੇ ਉਹਨਾਂ ਨੂੰ ਪ੍ਰਸ਼ਾਦਾ ਬਣਾਉਂਦਿਆਂ ਵੇਖਿਓ, ਕਦੇ ਸਿਰ ਤੋਂ ਉਹਨਾਂ ਦੇ ਕਦੇ ਕੱਪੜਾ ਨਹੀਂ ਜੇ ਲੈਂਦਾ, ਕਦੇ ਵੀ ਦੁਪੱਟਾ ਚੁੰਨੀ ਜਾਂ ਕਿਸੇ ਤਰੀਕੇ ਉਹਨਾਂ ਨੇ ਆਪਣਾ ਸਿਰ ਕੱਜਿਆ ਹੋਵੇਗਾ। ਅਤੇ ਪਹਿਲਾਂ ਜਦੋਂ ਆਟੇ 'ਚੋਂ ਪੇੜਾ ਤੋੜਨਾ ਨਾ, ਪੇੜਾ ਤੋੜਨਾ ਅਤੇ ਪਹਿਲਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕਰਨਾ, ਜਦੋਂ ਤਵੇ 'ਤੇ ਪਹਿਲਾਂ ਪ੍ਰਸ਼ਾਦਾ ਪਾਉਣਾ ਅਤੇ ਪ੍ਰਸ਼ਾਦਾ ਪਾ ਕੇ ਫਿਰ ਗੁਰੂ ਸਾਹਿਬ ਨੂੰ ਚੇਤੇ ਕਰਨਾ, ਉਹ ਬਣਿਆ ਪ੍ਰਸ਼ਾਦਾ ਅਤੇ ਇੱਕ ਅੱਜ ਦੇ ਸਮੇਂ 'ਚ ਬਣ ਰਿਹਾ ਪ੍ਰਸ਼ਾਦਾ। ਤੁਸੀਂ ਵੇਖੋ ਰਸ ਵਿੱਚ ਆਪਣੇ ਆਪ ਸਹਿਜ ਸੁਭਾਅ ਫਰਕ ਪੈ ਜਾਣਾ, ਕਿਉਂਕਿ ਉਦੋਂ ਰਸ ਸੀ, ਰਸੋਈ ਵਿੱਚ ਭੋਜਨ ਬਣਦਾ ਸੀ, ਅੱਜ ਕਿਚਨ ਵਿੱਚ ਬਣਦਾ। ਅਤੇ ਗੁਰੂ ਕੇ ਲੰਗਰਾਂ ਦੇ ਵਿੱਚ ਪਾਕਸ਼ਾਲਾ ਹੈ, ਰਸੋਈ ਘਰ ਹੈ, ਇੱਥੇ ਜਿਹੜਾ ਲੰਗਰ ਹੈ ਇੱਥੇ ਗੁਰੂ ਦੀ ਬਖਸ਼ਿਸ਼ ਨਾਲ ਬਣਦਾ, ਇਸ ਕਰਕੇ ਇੱਥੇ ਰਸ ਹੈ। ਕਿਉਂਕਿ ਜਿਹੜਾ ਵੀ ਬਣਾ ਰਿਹਾ ਉਹ ਬਾਣੀ ਦਾ ਜਾਪ ਕਰਦੇ ਆ ਬਣਾ ਰਿਹਾ, ਕੋਸ਼ਿਸ਼ ਕਰਿਆ ਕਰੋ ਜਦੋਂ ਆਪਣੇ ਘਰਾਂ 'ਚ ਭੋਜਨ ਬਣਾਈਏ ਅਤੇ ਰਸੋਈ ਘਰ ਵਿੱਚ ਖੜੋ ਕੇ ਆਪਣੇ ਇਸ ਨੂੰ ਜ਼ਰੂਰ ਚੇਤੇ ਕਰਿਆ ਕਰੋ, ਘਰ ਦੇ ਵਿੱਚ ਵੀ ਲੰਗਰ ਬਣੇਗਾ, ਘਰ ਦੇ ਵਿੱਚ ਵੀ ਲੰਗਰ ਬਣੇਗਾ। ਬਸ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਦਲਣ ਅਤੇ ਸਮਝਣ ਦੀ ਜ਼ਰੂਰਤ ਹੈ। ਅਤੇ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਖੜੋ ਕੇ ਬਾਬਾ ਫੇਰੂ ਜੀ ਕਹਿੰਦੇ ਵੀ ਮਾਲਕਾ, ਜਿੰਨਾ ਵੀ ਬਰਕਤ ਜੋ ਵੀ ਬਖਸ਼ਿਸ਼ ਹੈ ਇਹ ਸਾਰੀ ਤੁਹਾਡੀ ਹੈ, ਖੀਸਾ ਵੀ ਤੁਹਾਡਾ ਅਤੇ ਹੱਥ ਵੀ ਤੁਹਾਡਾ, ਕਿਉਂਕਿ ਤੁਹਾਡੀ ਰਹਿਮਤ ਨਾਲ ਇਹ ਸਭ ਕੁਝ ਵਰਤ ਰਿਹਾ।

ਫਿਰ ਉਹਨਾਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਇਹ ਵੀ ਕਿਹਾ ਵੀ ਮਾਲਕ ਜੀ, ਜੇ ਸਾਡੇ ਵਿੱਚ ਕੋਈ ਤੁਸੀਂ ਆਪ ਜੀ ਨੇ ਮੇਰੇ ਅੰਦਰ ਔਗਣ ਵੇਖੇ ਆ ਨਾ, ਅਤੇ ਕਿਰਪਾ ਕਰੋ ਮੇਰੀ ਜਿਹੜੀ ਸਜ਼ਾ ਬਣਦੀ ਆ ਤੁਸੀਂ ਮੈਨੂੰ ਦੇਵੋ। ਜਿਹੜਾ ਹੁਣ ਇਹ ਇਹ ਹੈ ਜੀ ਗੁਰੂ ਉੱਤੇ ਭਰੋਸੇ ਦੀ ਗੱਲ ਨਾ। ਇੱਕ ਤਾਂ ਉਹ ਵੀ ਨੇ ਜਿਹੜੇ ਗੁਰੂ ਸਾਹਿਬ ਤੋਂ ਲੁਕਾਉਂਦੇ ਫਿਰਦੇ, ਫਿਰ ਵੀ ਕਹੀ ਜਾਂਦੇ ਵੀ ਅਸੀਂ ਮਾੜੇ ਨਹੀਂ ਆ, ਅਸੀਂ ਤਾਂ ਚੰਗੇ ਹਾਂ। ਅਤੇ ਇੱਕ ਬਾਬਾ ਫੇਰੂ ਜੀ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਅਤੇ ਅਜੇ ਵੀ ਗੁਰੂ ਸਾਹਿਬ ਕੋਲ ਖੜੋ ਕੇ ਵੀ ਮਾਲਕ ਜੀਓ ਮੈਂ ਜੀਵ ਹਾਂ, ਅਕਾਲ ਪੁਰਖ ਦਾ ਬਣਾਇਆ ਹੋਇਆ ਨਾ, ਆਪ ਜੀ ਦਾ ਬਣਾਇਆ ਹੋਇਆ ਜੀਵ ਹਾਂ ਅਤੇ ਭੁੱਲਣਹਾਰ ਹਾਂ, ਅਤੇ ਜੇ ਮੇਰੀ ਭੁੱਲ ਹੈ ਅਤੇ ਆਪ ਜੀ ਖਿਮਾ ਕਰਕੇ ਨਾ ਮੈਨੂੰ ਜਿਹੜੀ ਸਜ਼ਾ ਮੇਰੀ ਬਣਦੀ ਹੈ ਆਪ ਜੀ ਕਿਰਪਾ ਕਰਕੇ ਮੈਨੂੰ

0: ਲਾਏ।
1: ਬਸ ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਆਪ ਜੀ ਕੀਤੇ ਹੋਏ ਕਰਮਾਂ ਤੋਂ ਛੁਡਾ ਲਓ, ਅੱਗ ਓਗ ਸਾਰੇ ਕਰਮ ਜਿਹੜੇ ਉਹਨਾਂ ਨੂੰ ਮਿਟਾ ਦਿਓ, ਨਾਸ਼ ਕਰ ਦਿਓ, ਔਰ ਆਪ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲਓ।

ਹੇ ਮਾਲਕ ਜੀਓ, ਅਸੀਂ ਭਾਵੇਂ ਖੋਟੇ ਹਾਂ ਭਾਵੇਂ ਖਰੇ ਹਾਂ, ਪਰ ਹਾਂ ਤੇ ਤੁਹਾਡੇ ਤੇ ਆਪ ਜੀ ਦੇ ਦਾਸ ਹਾਂ। ਆਪ ਜੀ ਨੇ ਸੰਭਾਲ ਕਰਨੀ ਹਾਂ, ਭਾਵੇਂ ਅਵਗਣੇ ਆ ਰਹੀ ਹਾਂ, ਭਾਵੇਂ ਗੁਨਾਹਾਂ ਨਾਲ ਭਰੇ ਹੋਏ ਹਾਂ, ਪਰ ਸੰਭਾਲ ਤੁਸੀਂ ਕਰਨੀ ਹੈ। ਖੋਟੇ ਹਾਂ ਖਰੇ ਹਾਂ, ਚੰਗੇ ਹਾਂ ਮਾੜੇ ਹਾਂ, ਜਿਵੇਂ ਸ਼ਬਦ ਆਪਾਂ ਵਰਤ ਲਈਏ ਨਾ, ਵੀ ਸਤਿਗੁਰੂ ਹਾਂ ਤੇ ਤੁਹਾਡੇ। ਜਿਹਨੂੰ ਗੁਰਬਾਣੀ 'ਚ ਆਪਾਂ ਪੜ੍ਹਦੇ, ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਂਢੀ ਆ, ਜਿਹਨਾਂ ਨੇ ਤੂੰ ਜਾਣੇ ਲੱਗਾ ਝੂਰ ਮਰੋ ਸੇ ਵਾਂਢੀ ਆ। ਵੀ ਮਾਲਕਾ ਜੇ ਅਸੀਂ ਭੁੱਲੇ ਵੀ ਹਾਂ ਭਟਕੇ ਵੀ ਹਾਂ, ਫਿਰ ਵੀ ਤੇਰੇ ਹੀ ਹਨ, ਕਿਉਂਕਿ ਸਰੂਪ ਤੂੰ ਬਖਸ਼ਿਆ ਹੋਇਆ। ਅਤੇ ਜਿਹੜਾ ਸਰੂਪ ਤੇਰਾ ਬਖਸ਼ਿਆ ਹੋਇਆ ਮਾਲਕਾ, ਅਸੀਂ ਹੋਈਏ ਚੰਗੇ ਅਸੀਂ ਹੋਈਏ ਮਾੜੇ, ਤੇਰੇ ਸਰੂਪ ਕਰ ਬਖਸ਼ੇ ਕਰਕੇ ਤਾਂ ਵੱਜਾਂਗੇ, ਤਾਂ ਤੇਰੇ ਹੀ ਨਾਮ ਨਾਲ ਤਾਂ ਤੇਰਾ ਹੀ ਹੈ ਨਾ। ਅਤੇ ਜੇ ਚੰਗੇ ਹੋਵਾਂਗੇ ਤਾਂ ਵੀ ਤੇਰੀ ਵਡਿਆਈ ਹੈ, ਮਾੜੇ ਹੋਵਾਂਗੇ ਤਾਂ ਵੀ ਤੇਰਾ ਨਾਮ ਵੱਜਣਾ, ਰੱਖਣਾ ਤੂੰ ਹੀ ਹੈ। ਚੰਗੇ ਵੀ ਹਾਂ ਤਾਂ ਵੀ, ਮਾੜੇ ਵੀ ਹਾਂ ਤਾਂ ਵੀ। ਇਸ ਕਰਕੇ ਬਖਸ਼ਿਸ਼ ਕਰਕੇ ਆਪਣੇ ਸੇਵਕਾਂ ਨੂੰ ਨਾ ਅਵਗਣਿਆਰੀ ਜਾਣੋ ਭਾਵੇਂ, ਪਰ ਅਸੀਂ ਅਵਗਣਿਆਰਾਂ ਨੂੰ ਰੱਖਣਾ ਤੁਸੀਂ ਹੈ, ਸਾਡੇ ਗੁਨਾਹਾਂ ਨੂੰ ਬਖਸ਼ਣਾ ਤੁਸੀਂ ਹੈ। ਜੇ ਅਸੀਂ ਭੁੱਲ ਕਰਦੇ ਹਾਂ ਤਾਂ ਸਾਨੂੰ ਸਾਡੀਆਂ ਭੁੱਲਾਂ ਨੂੰ ਬਖਸ਼ ਕੇ ਗੱਲ ਨਾਲ ਵੀ ਤੁਸੀਂ ਲਾਉਣਾ, ਤੁਸੀਂ ਰੱਖਣਾ, ਤੁਸੀਂ ਹੀ

ਫਿਰ ਜੀ ਉਸ ਵੇਲੇ ਨਾ ਉਹਨੂੰ ਪੁੱਛਿਆ, ਕਹਿੰਦੇ ਵੀ ਤੂੰ ਕੌਣ ਹੈ? ਜਦੋਂ ਗੁਰੂ ਸਾਹਿਬ ਕੋਲ ਫੜ ਕੇ ਲਿਆਂਦਾ, ਹੁਣ ਸਤਿਗੁਰੂ ਨੇ ਤਾਂ ਬਚਨ ਇਹੀ ਕਹੇ ਸੀ ਵੀ ਤੁਸੀਂ ਸਾਰੇ ਮਸੰਦ ਫੜ ਕੇ ਲਿਆਓ, ਹੈ ਤਾਂ ਉਹ ਵੀ ਮਸੰਦ। ਜਦੋਂ ਉਹਨੂੰ ਗੁਰੂ ਸਾਹਿਬ ਕੋਲ ਫੜ ਕੇ ਲਿਆਂਦਾ ਨਾ, ਸਾਹਮਣੇ ਪੇਸ਼ ਕੀਤਾ।

0: ਮਲਕ ਪਾਤਸ਼ਾਹ ਜੀ ਉਹ ਰਾਊ ਮੇਰਾ ਨਾਮ ਹੈ ਅਤੇ ਜਿਹੜਾ ਲੰਗਰ ਹੈ ਨਾ ਉਹ ਸਾਰਾ ਮੈਂ ਤੁਹਾਡੇ ਨਾਮ 'ਤੇ ਹੀ ਕਰਦਾ ਰਿਹਾ, ਜਿੰਨਾ ਵੀ ਲੰਗਰ ਹੋਣਾ ਉਹ ਸਾਰਾ ਤੁਹਾਡੇ ਨਾਮ 'ਤੇ ਕਰਨਾ, ਜਿੰਨੀ ਵੀ ਧਨ ਜੋ ਵੀ ਹੈ ਨਾ ਬਖਸ਼ਿਸ਼ ਜੋ ਧਨ ਦੌਲਤ ਜੋ ਆਉਣਾ ਉਹ ਸਾਰਾ ਆਪ ਜੀ ਦੇ ਨਾਂ ਉੱਤੇ ਹੀ ਲੰਗਰ ਚਲਾਇਆ ਹੈ।
1: ਸੰਗਤ ਜੋ ਕੰਬੇ ਓਨ ਕੇਰੀ ਮੈਂ ਉਗਰਾਹਤ ਕਾਰਕਨੇਰੀ।
0: ਤੇ ਜਿਹੜੀ ਹੁਣ ਸੰਗਤ ਸਾਡੇ ਇਲਾਕੇ ਦੀ ਹੈ ਜੀ, ਉਹਨਾਂ ਦੇ ਕੋਲੋਂ ਸਾਰੀ ਕਾਰ ਉਗਰਾਹ ਲੈਂਦਾ ਸਾਂ ਮੈਂ, ਉਹਨਾਂ ਦੇ ਕੋਲੋਂ ਜੋ ਵੀ ਕਾਰਪੇਟ ਜੋ ਧਨ ਦੌਲਤ ਉਹਨਾਂ ਕੋਲੋਂ ਇਕੱਠੀ ਕਰ

ਗੁਰੂ ਸਾਹਿਬ ਜੀ ਨੇ ਜਦੋਂ ਸੁਣਿਆ ਨਾ ਵੀ ਉਹਨਾਂ ਦੇ ਕੋਲੋਂ ਰਾਊ ਜੀ ਕੋਲੋਂ, ਰਾਊ ਮਸੰਦ ਦੇ ਕੋਲੋਂ, ਅਤੇ ਵੀ ਮੈਂ ਸਾਰੀ ਕਾਰ ਭੇਟ ਜੀ ਬਾਬਾ ਫੇਰੂ ਜੀ ਨੂੰ ਦਿੰਦਾ ਰਿਹਾ, ਅਤੇ ਜੋ ਲੰਗਰ ਚਲਾਇਆ ਉਹ ਸਾਰਾ ਆਪ ਜੀ ਦੇ ਨਾਂ 'ਤੇ ਚਲਾਇਆ, ਜਿੰਨਾ ਵੀ ਧਨ ਦੌਲਤ ਇਕੱਠਾ ਹੋਇਆ ਸਾਰਾ ਲਿਆ ਕੇ ਇਹਨਾਂ ਨੂੰ ਬਖਸ਼ਿਆ। ਗੁਰੂ ਸਾਹਿਬ ਨੇ ਬਾਬਾ ਫੇਰੂ ਜੀ ਵੱਲ ਵੇਖਿਆ, ਜਦੋਂ ਉਹਨਾਂ ਵੱਲ ਵੇਖਿਆ ਅਤੇ ਅੱਗੋਂ ਉਹਨਾਂ ਨੇ ਉਸੇ ਤਰ੍ਹਾਂ ਹਾਮੀ ਭਰੀ ਜਿਵੇਂ ਰਾਊ ਮਸੰਦ ਨੇ ਬਚਨ ਕੀਤੇ। ਉਹਨਾਂ ਨੇ ਬਚਨ ਕਰਦਿਆਂ ਗੁਰੂ ਸਾਹਿਬ ਨੂੰ ਆਖਿਆ

ਗੁਰੂ ਸਾਹਿਬ ਨੂੰ ਬਚਨ ਕਰਦਿਆਂ ਇਹ ਆਖਿਆ ਵੀ ਮਾਲਕ ਜੀ ਉਹ ਜਿਵੇਂ ਇਹਨਾਂ ਨੇ ਆਖਿਆ ਇਸੇ ਤਰ੍ਹਾਂ ਹੀ ਹੈ, ਵੀ ਇਹ ਸਾਰੀ ਕਾਰਪੇਟ ਜੋ ਇਕੱਠੀ ਹੁੰਦੀ ਹੈ ਉਹ ਸਾਰੀ ਲਿਆ ਕੇ ਸਾਨੂੰ ਇਹ ਦੇ ਦਿੰਦਾ। ਅਤੇ ਅਗਾਂਹ ਫਿਰ ਜ਼ਿਕਰ ਕੀਤਾ ਕੋਟ ਕਮਾਲਿਆ, ਉੱਥੋਂ ਇੱਕ ਮਸੰਦ ਨੇ ਜਿਨ੍ਹਾਂ ਦਾ ਨਾਂ ਇਤਿਹਾਸ ਨੇ ਭਾਈ ਜੋਧ ਕਰਕੇ, ਮਸੰਦ ਜੋਧ ਕਰਕੇ ਲਿਖਿਆ, ਉਹਨਾਂ ਨੂੰ ਵੀ ਗੁਰੂ ਕੇ ਸਿੱਖ ਫੜ ਕੇ ਲਿਆਏ

ਵੇਖ ਕੇ ਜੀ ਗੁਰੂ ਸਾਹਿਬ ਨੇ ਪੁੱਛਿਆ ਵੀ ਦੱਸੋ ਭਾਈ ਤੁਸੀਂ ਕੌਣ ਹੋ ਅਤੇ ਕਿਹੜੇ ਨਗਰ ਦੇ ਵਿੱਚ ਤੁਹਾਡਾ ਵਸੇਬਾ ਹੈ। ਹੁਣ ਮਸੰਦ ਜਿਹੜੇ ਨਾ ਜੀ, ਇਹਨਾਂ ਸਭਨਾਂ ਦੇ ਮਨ ਅੰਦਰ ਡਰ ਇਹ ਪੈਦਾ ਹੋਇਆ ਵੀ ਜਿਹੜਾ ਗੁਰੂ ਸਾਹਿਬ ਕੋਲ ਜਾਂਦਾ ਨਾ ਅਤੇ ਗੁਰੂ ਪਾਤਸ਼ਾਹ ਕੋਲੋਂ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ। ਪਹਿਲਾਂ ਜੇਕਰ ਕਰਦਾ ਚੱਲਾਂ ਵੀ ਮਸੰਦ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਜਿਨ੍ਹਾਂ ਨੇ ਖੋਟ ਰੱਖੀ ਆਪਣੇ ਹਿਰਦੇ ਵਿੱਚ, ਉਹਨਾਂ ਨੂੰ ਸਜ਼ਾਵਾਂ ਮਿਲੀਆਂ ਜਿਹੜੇ ਅਜੇ ਵੀ ਹੰਕਾਰੀ ਹੋਏ ਸਨ ਵੀ ਧਨ ਅਸੀਂ ਲੈ ਕੇ ਆਉਂਦੇ ਹਾਂ ਅਤੇ ਤਾਂ ਗੁਰੂ ਸਾਹਿਬ ਨੂੰ ਮਿਲਦਾ, ਜੇ ਅਸੀਂ ਨਾ ਧਨ ਲੈ ਕੇ ਆਈਏ ਤਾਂ ਗੁਰੂ ਸਾਹਿਬ ਨੂੰ ਕਿਸੇ ਨੇ ਧਨ ਨਹੀਂ ਦੇਣਾ। ਉਹਨਾਂ ਨੂੰ ਸਜ਼ਾਵਾਂ ਮਿਲੀਆਂ ਅਤੇ ਜਿਹੜੇ ਖੋਟੇ ਸਨ ਨਾ ਖੋਟੇ, ਉਹਨਾਂ ਦੇ ਵਿੱਚੋਂ ਕਈਆਂ ਨੇ ਭੁੱਲ ਬਖਸ਼ਾ ਕੇ ਮੁਆਫ਼ੀ ਵੀ ਮੰਗ ਲਈ ਅਤੇ ਗੁਰੂ ਸਾਹਿਬ ਨੇ ਬਖਸ਼ ਵੀ ਦਿੱਤੇ। ਹੁਣ ਭਾਈ ਜੋਧ ਜੀ ਵੀ ਆਏ, ਇਹਨਾਂ ਨੂੰ ਵੀ ਫੜ ਕੇ ਲਿਆਉਣ, ਮਸੰਦਾਂ ਨੂੰ ਲਿਆਉਣ, ਫੜ ਕੇ ਲਿਆਉਣ ਦਾ ਹੁਕਮ ਸੀ ਵੀ ਲਿਆਉਣਾ, ਫੜ ਕੇ ਸਾਰਿਆਂ ਨੂੰ ਫੜ ਲਿਆਓ। ਸਿੱਖ ਨੂੰ ਜਿੱਥੇ ਪਤਾ ਲੱਗਦਾ ਵੀ ਮਸੰਦ ਰਹਿੰਦੇ ਨੇ ਉਹਨਾਂ ਨੂੰ ਫੜ ਕੇ ਲੈ ਆਉਂਦੇ ਨੇ, ਪਹਿਲਾਂ ਬਾਬਾ ਫੇਰੂ ਜੀ ਨੂੰ, ਫਿਰ ਭਾਈ ਰਾਓ ਜੀ ਨੂੰ, ਹੁਣ ਤੀਜੇ ਨੰਬਰ 'ਤੇ ਭਾਈ ਜੋਧ ਜੀ ਦਾ ਜ਼ਿਕਰ ਆਇਆ। ਜਦੋਂ ਇਹਨਾਂ ਨੂੰ ਲਿਆਂਦਾ ਗੁਰੂ ਸਾਹਿਬ ਨੇ, ਇਹਨਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕੌਣ ਹੋ ਅਤੇ ਕਿਹੜੇ ਇਲਾਕੇ ਦੇ ਵਿੱਚ ਤੁਹਾਡਾ ਵਸੇਬਾ ਹੈ, ਕਿੱਥੋਂ ਦੀ ਸੰਗਤ ਦੇ ਕੋਲੋਂ ਤੁਸੀਂ ਕਾਰਪੇਟ ਉਗਰਾਉਂਦੇ ਹੋ।

ਫਿਰ ਜੀ ਇਹਨਾਂ ਨੇ ਜਦੋਂ ਸਵਾਲ ਸੁਣਿਆ ਗੁਰੂ ਸਾਹਿਬ ਦਾ ਅਤੇ ਹੱਥ ਜੋੜਦੇ ਹੱਥ ਜੋੜੇ, ਹੁਣ ਪਤਾ ਭਾਈ ਜੋਤ ਜੀ ਨੂੰ ਵੀ ਪਤਾ ਵੀ ਗੁਰੂ ਸਾਹਿਬ ਕੋਲੋਂ ਕੁਝ ਛਿਪਿਆ ਨਹੀਂ ਹੋਇਆ, ਕੁਝ ਲੁਕਿਆ ਨਹੀਂ, ਵੀ ਜੇ ਗੁਣਾਂਗਾਰ ਹੋਵਾਂਗਾ ਤਾਂ ਗੁਰੂ ਸਾਹਿਬ ਦੇ ਅੱਗੇ ਮੈਂ ਜਿਹੜਾ ਉਹ ਆਪਣੀਆਂ ਅੱਖਾਂ ਵੀ ਚੁੱਕ ਨਹੀਂ ਸਕਦਾ ਅਤੇ ਗੁਰੂ ਸਾਹਿਬ ਦੇ ਸਾਹਮਣੇ ਖੜੋ ਵੀ ਨਹੀਂ ਸਕਦਾ।

ਵੀ ਇਹਨਾਂ ਦਾ ਨਾਂ ਹੁਣ ਦੱਸਦੇ ਨੇ ਵੀ ਨਾਂ ਜੋਧ ਪਿਆ ਕਿਉਂ? ਕਹਿੰਦੇ ਜੀ ਮੈਂ ਜੋਹਦ ਕਰਕੇ ਫਿਰ ਲੰਗਰ ਛਕਾਉਣਾ। ਜੋਹਦ ਦਾ ਮਤਲਬ ਹੁੰਦਾ ਬੰਦਗੀ, ਵੀ ਮੈਂ ਪਹਿਲਾਂ ਕਰਦਾ ਬੰਦਗੀ, ਬੰਦਗੀ ਕਰਕੇ ਅਤੇ ਫਿਰ ਜੀ ਦੇਗ ਅਚਾਵੋਂ ਫਿਰ ਪ੍ਰਸ਼ਾਦਾ ਲੰਗਰ ਜਿਹੜਾ ਉਹ ਸੰਗਤ ਨੂੰ ਛਕਾਉਣਾ। ਜਿਸ ਕਰਕੇ ਸੰਗਤਾਂ ਨੇ ਜੋਹਦ ਵੇਖ ਕੇ, ਜੋਹਦ ਭਾਵ ਬੰਦਗੀ, ਬੰਦਗੀ ਵੇਖ ਕੇ ਅਤੇ ਮੈਨੂੰ ਜੋਹਦੀ ਬੰਦਗੀ ਵਾਲਾ ਕਹਿਣਾ ਸ਼ੁਰੂ ਕਰਤਾ, ਜਿਸ ਕਰਕੇ ਜੋਧ ਹੀ ਸਾਰੇ ਆਖਦੇ

0: ਉਹਨਾਂ ਵੱਲ ਵੀ ਭਾਈ ਫੇਰੂ ਜੀ ਨੇ ਨਾ ਜਦੋਂ ਮਸੰਦ ਫੇਰੂ ਜੀ ਨੇ ਵੇਖਿਆ ਅਤੇ ਉਹਨਾਂ ਨੂੰ ਵੀ ਬਖਸ਼ ਦਿੱਤਾ। ਜਦੋਂ ਉਹ ਮਸੰਦ ਜੋਧ ਜੀ ਵੀ ਬਖਸ਼ੇ ਗਏ ਉਹ ਵੀ ਬੜੇ ਪ੍ਰਸੰਨ, ਗੁਰੂ ਅੱਗੇ ਉਹ ਵੀ ਬਾਰ ਬਾਰ ਨਮਸਕਾਰਾਂ ਕਰਦੇ ਹਨ।
1: ਇੱਕ ਮਸੰਦ ਜਗਤਾ ਜਿਸ ਨਾਮੂ ਲਾਪੁਰ ਆਦਿਕ ਸਿੱਖ ਜੇ ਧਾਮੂ।
0: ਇੱਕ ਮਸੰਦ ਹੋਰ ਗੁਰੂ ਸਾਹਿਬ ਕੋਲ ਲਿਆਂਦਾ ਜੀ। ਹੁਣ ਇਹ ਸਾਰੇ ਮਸੰਦ ਨੇ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਕੋਲ ਲਿਆ ਕੇ ਆਉਂਦਾ ਜਾ ਰਿਹਾ, ਮਸੰਦ ਜਗਤਾ ਜੀ। ਇਹਨਾਂ ਨੂੰ ਜਦੋਂ ਗੁਰੂ ਕੇ ਸਿੱਖ ਲੈ ਕੇ ਆਏ ਨਾ, ਇਹ ਸਾਰੀ ਕਾਰ ਭੇਟ ਉਗਰਾਉਂਦੇ ਨੇ ਲਵਪੁਰ ਤੋਂ। ਲਵਪੁਰ ਸ਼ਬਦ ਵਰਤਿਆ ਲਾਹੌਰ ਵਾਸਤੇ। ਜਿੰਨੀ ਲਾਹੌਰ ਦੀ ਸੰਗਤ ਹੈ ਨਾ, ਇਹਨਾਂ ਦੀ ਜ਼ਿੰਮੇਵਾਰੀ ਹੈ ਵੀ ਤੁਸੀਂ ਲਾਹੌਰ ਦੀ ਸੰਗਤ ਦੇ ਕੋਲੋਂ ਗੁਰੂ ਪਾਤਸ਼ਾਹ ਦੀ ਦਸਵੰਧ ਦੀ ਮਾਇਆ, ਧਨ ਦੌਲਤ ਜੋ ਸੰਗਤ ਨੇ ਭੇਟਾ ਕਰਨਾ ਉਹ ਸਾਰੀ ਤੁਸੀਂ ਇਕੱਠੀ ਕਰਨੀ ਹੈ। ਇਹ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੋਈ ਹੈ ਅਤੇ ਇਹ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਰਹੇ ਨੇ। ਅਤੇ ਇਹਨਾਂ ਨੂੰ ਵੀ ਫੜ ਕੇ ਨਾ, ਭਾਈ ਜਗਤਾ ਜੀ ਨੂੰ ਵੀ, ਮਸੰਦ ਜਗਤਾ ਜੀ ਨੂੰ ਫੜ ਕੇ ਜਦੋਂ ਗੁਰੂ ਸਾਹਿਬ ਕੋਲ

ਇੰਨੀ ਧਨ ਦੌਲਤ ਜੋ ਵੀ ਆਉਣਾ ਹੈ ਨਾ, ਉਹ ਸਾਰਾ ਇਹਨਾਂ ਨੇ ਇਕੱਠਾ ਕਰ ਲੈਣਾ ਲਾਹੌਰ ਦੀ ਸੰਗਤ ਤੋਂ ਇਕੱਠਾ ਕਰਕੇ, ਅਤੇ ਜਦੋਂ ਸਮਾਂ ਲੱਗਣਾ, ਜਦੋਂ ਵੇਲਾ ਲੱਗਣਾ ਨਾ, ਗੁਰੂ ਸਾਹਿਬ ਦੇ ਨਾਲੇ ਦਰਸ਼ਨ ਕਰ ਜਾਣੇ ਅਤੇ ਨਾਲੇ ਸਾਰੀ ਭੇਟਾ ਇਕੱਠੀ ਹੋਈ ਅਤੇ ਲਿਆ ਕੇ ਗੁਰੂ ਦਰਬਾਰ 'ਚ ਭੇਟਾ ਕਰ ਦੇਣੀ, ਅਰਪਣ ਕਰ ਦੇਣੀ ਗੁਰੂ ਸਾਹਿਬ ਨੂੰ। ਥੋੜ੍ਹੀ ਹੋਵੇ ਬਹੁਤੀ ਹੋਵੇ, ਸਾਰਾ ਧਨ ਲਿਆ ਕੇ ਸਤਿਗੁਰੂ ਜੀ ਨੂੰ ਅਰਪਣ ਕਰ

ਤੇ ਇਹਨਾਂ ਨੂੰ ਜਦੋਂ ਪੁੱਛਿਆ ਉਸ ਵੇਲੇ ਇਹਨਾਂ ਨੇ ਸਤਿਗੁਰੂ ਜੀ ਨਾਲ ਬਚਨ ਕਰਦਿਆਂ ਆਖਿਆ ਵੀ ਮਾਲਕ ਪਾਤਸ਼ਾਹ ਜੀ ਉਹ ਜੋ ਹੈ ਸਾਰਾ ਕੁਝ ਆਪ ਜੀ ਦੇ ਦਰਬਾਰ 'ਚ ਅਰਪਣ ਕਰ ਦਿੰਦੇ ਹਾਂ ਅਤੇ ਆਪ ਜੀ ਦਾ ਨਾਮ ਲੈ ਕੇ ਤੁਹਾਡੇ ਅੱਗੇ ਜਿੰਨਾ ਧਨ ਦੌਲਤ ਸੰਗਤ ਮਿਲੋ ਮਿਲਣਾ ਉਹ ਸਾਰਾ ਧਨ ਦੌਲਤ ਲਿਆ ਕੇ ਤੁਹਾਡਾ ਨਾਮ ਲੈ ਕੇ ਅਤੇ ਅਸੀਂ ਦਰਬਾਰ ਵਿੱਚ ਅਰਪਣ

ਸਤਿਗੁਰੂ ਜੀ ਉਹ ਜਿਵੇਂ ਆਪ ਜੀ ਦੀ ਰਹਿਮਤ ਸਦਕਾ ਗੁਜਰਾਨ ਚੱਲਦਾ ਨਾ ਉਵੇਂ ਚਲਾ ਰਹੇ ਹਾਂ। ਮੈਂ ਮਸੰਦ ਨਹੀਂ ਹਾਂ, ਨਾ ਹੀ ਮੈਂ ਮਸੰਦ ਅਖਵਾਉਂਦਾ ਹਾਂ। ਤੁਹਾਡੀ ਬਖਸ਼ਿਸ਼ ਨਾਲ ਸੰਗਤ ਵੱਲੋਂ ਜੋ ਧਨ ਦੌਲਤ ਮਿਲਣਾ ਜਦੋਂ ਮਿਲਣਾ ਉਹ ਸਾਰਾ ਲਿਆ ਕੇ ਆਪ ਜੀ ਅੱਗੇ ਅਸੀਂ ਅਰਪਣ

ਸਤਿਗੁਰੂ ਜੀਓ ਸਾਰੇ ਇਹ ਜਾਣਦੇ ਨੇ ਵੀ ਮੈਂ ਆਪ ਜੀ ਦਾ ਨਾਮ ਲੈਂਦਾ, ਆਪ ਜੀ ਦੀ ਬੰਦਗੀ ਕਰਦਾ, ਤੁਹਾਡਾ ਨਾਮ ਲੈਂਦਿਆਂ ਹੋਇਆਂ ਤੁਹਾਡੇ ਚਰਨਾਂ ਕਮਲਾਂ ਨਾਲ ਮੇਰੀ ਪ੍ਰੀਤ ਹੈ, ਮੇਰਾ ਪ੍ਰੇਮ ਹੈ, ਭਾਵੇਂ ਮੇਰਾ ਸੰਬੰਧ ਸਨਾਤਨ ਧਰਮ ਨਾਲ ਹੈ। ਉੱਥੇ ਉਹਨਾਂ ਨੇ ਇਹ ਵੀ ਬਚਨ ਕੀਤੇ ਵੀ ਸਤਿਗੁਰੂ ਸੰਬੰਧ ਮੇਰਾ ਭਾਵੇਂ ਸਨਾਤਨ ਧਰਮ ਨਾਲ ਹੈ ਪਰ ਆਪ ਜੀ ਦੀ ਬੰਦਗੀ ਹੀ ਮੈਂ ਕਰਦਾ।

ਇਸ ਤਰ੍ਹਾਂ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਛਡਾ ਲਿਆ, ਉਹਨਾਂ ਨੂੰ ਵੀ ਛਡਾਇਆ। ਇਹ ਸਾਰੇ ਹੀ ਉਹ ਮਸੰਦ ਨੇ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ, ਉਹ ਮਸੰਦ ਨੇ ਜਿਨ੍ਹਾਂ ਨੇ ਗੁਰੂ ਘਰ ਦੀ ਕਾਰ ਭੇਟ ਖਾਧੀ ਨਹੀਂ, ਸਗੋਂ ਗੁਰੂ ਸਾਹਿਬ ਅੱਗੇ ਅਰਪਣ ਹੀ ਕੀਤੀ ਹੈ ਜਾਂ ਸੰਗਤ ਲਈ ਖਰਚੀ, ਸੰਗਤ ਲਈ ਵਰਤੀ, ਇਹ ਉਹ ਨੇ। ਇਹਨਾਂ ਸਾਰਿਆਂ ਨੂੰ ਭਾਈ ਫੇਰੂ ਜੀ ਦੇ ਨਾਲ ਉਸ ਕਤਾਰ ਵਿੱਚ ਗੁਰੂ ਸਾਹਿਬ ਨੇ ਲਾਇਆ ਅਤੇ ਸਾਰੇ ਬਖਸ਼ ਦਿੱਤੇ। ਜਿਹੜੇ ਗੁਨਾਹਗਾਰ ਸਨ ਉਹਨਾਂ ਨੂੰ ਸਜ਼ਾਵਾਂ ਮਿਲੀਆਂ, ਅਤੇ ਜਿਹੜੇ ਗੁਨਾਹਗਾਰ ਨਹੀਂ ਸਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਬਖਸ਼ ਦਿੱਤਾ, ਸਾਰੇ ਬਖਸ਼ੇ ਗਏ। ਮਾਲਕ ਪਾਤਸ਼ਾਹ ਨੇ ਜਦੋਂ ਇਹ ਅਜੇ ਹੈ ਨਾ ਸਾਰੇ ਮਸੰਦ ਬਾਬਾ ਫੇਰੂ ਜੀ ਸਮੇਤ ਭਾਈ ਜੋਧ ਜੀ, ਭਾਈ ਰਾਓ ਜੀ, ਇਹ ਸਾਰੇ ਜਦੋਂ ਗੁਰੂ ਸਾਹਿਬ ਜੀ ਨੇ ਬਖਸ਼ੇ, ਇਹਨੇ ਨੂੰ ਮਾਲਕ ਪਾਤਸ਼ਾਹ ਦੀ ਸਜੀ ਹੋਈ ਸਭਾ ਦੇ ਵਿੱਚ ਕੁਝ ਕੁ ਹੋਰ ਸੇਵਕ ਸਿੱਖ ਚੱਲ ਕੇ ਸਤਿਗੁਰੂ ਕੋਲ ਆਉਂਦੇ

ਫਿਰ ਜੀ ਇੰਨੇ ਨੂੰ ਨਾ ਜਦੋਂ ਉੱਥੋਂ ਭਾਈ ਫੇਰੂ ਜੀ ਹੁਣੀ ਚਲੇ ਗਏ ਗੁਰੂ ਸਾਹਿਬ ਕੋਲੋਂ ਨਾ, ਭਾਈ ਫੇਰੂ ਜੀ ਰੁਖਸਤ ਕਰਤੇ ਮਾਲਕ ਨੇ, ਜਦੋਂ ਬਖਸ਼ ਬਖਸ਼ ਦਿੱਤਾ ਨਾ ਗੁਰੂ ਸਾਹਿਬ ਨੇ, ਵਡਿਆਈ ਬਖਸ਼ੀ, ਇੰਨੇ ਨੂੰ ਚਾਰ ਫਕੀਰ ਚੱਲ ਕੇ ਆ ਗਏ ਗੁਰੂ ਸਾਹਿਬ ਕੋਲ। ਜਦੋਂ ਇਹ ਚੱਲ ਕੇ ਗੁਰੂ ਪਾਤਸ਼ਾਹ ਕੋਲ ਆਏ ਨਾ, ਜਿੱਥੇ ਗੁਰੂ ਸਾਹਿਬ ਨੇ ਦਰਬਾਰ ਲਾਇਆ ਹੋਇਆ, ਸਭਾ ਸਜੀ ਹੋਈ, ਗੁਰੂ ਸਾਹਿਬ ਦੇ ਦਰਬਾਰ 'ਚ ਜਦੋਂ ਇਹ ਪਹੁੰਚਦੇ ਹਨ,

ਉੱਥੇ ਨਾ ਫੇਰੂ ਕੇ ਚੇਲੇ ਸੁਣ ਪਾਛੇ, ਫੇਰੂ ਜੀ ਦੇ ਟੁਰ ਆਉਣ ਮਗਰੋਂ ਨਾ ਉਹਨਾਂ ਦੇ ਜਿਹੜੇ ਚਾਰ ਸੇਵਕ ਕਹਿ ਲਓ, ਚੇਲੇ ਜਿਹੜੇ ਉਹਨਾਂ ਦੇ, ਉਹ ਚੱਲ ਕੇ ਨਾ ਗੁਰੂ ਪਾਤਸ਼ਾਹ ਦੇ ਕੋਲ ਜਦੋਂ ਆਏ

ਉਹ ਤੋਂ ਬਾਅਦ 'ਚ ਉਹਨਾਂ ਦਾ ਜ਼ਿਕਰ ਕੀਤਾ ਚਾਰ ਸਾਰਿਆਂ ਦਾ ਜੀ ਜਿਹੜੇ ਗੁਰੂ ਸਾਹਿਬ ਕੋਲ ਆਏ। ਇੱਕ ਦਾ ਨਾਂ ਚਰਨਦਾਸ, ਦੂਜੇ ਦਾ ਨਾਂ ਬਿੰਦਰਾਵਨ, ਤੀਜੇ ਦਾ ਨਾਂ ਖਾਨ ਸ਼ਾਹ ਔਰ ਚੌਥਾ ਚੂਖਾ। ਇਹ ਸਾਰੇ ਜਦੋਂ ਗੁਰੂ ਸਾਹਿਬ ਦੇ ਸਨਮੁਖ ਪਹੁੰਚੇ ਹਨ

ਇੱਕ ਨਾ ਬਹੁਤ ਚੰਚਲ ਇਹਨਾਂ ਨੇ ਜਿਹੜਾ ਬੜਵਾ ਚਪਲ, ਬੜਵਾ ਇਸਤਰੀ ਨੂੰ ਕਹਿੰਦੇ ਨਾ, ਅਤੇ ਇਹਨਾਂ ਨੇ ਚੰਚਲ ਰੂਪ ਦੇ ਵਿੱਚ ਨਾ ਉਹ ਇੱਕ ਇਸਤਰੀ ਉਹ ਲਿਆ ਕੇ ਜਦੋਂ ਸਤਿਗੁਰੂ ਦੇ ਸਾਹਮਣੇ ਇਹਨਾਂ ਨੇ ਖੜਿਆਂ ਕੀਤਾ ਹੈ।

ਗੁਰੂ ਸਾਹਿਬ ਦੇ ਅੱਗੇ ਹੋਰ ਜਿਹੜੇ ਖੜੋਤੇ ਨੇ ਸੇਵਕ, ਇਹਨਾਂ ਚਾਰਾਂ ਤੋਂ ਬਿਨਾਂ ਦੋ ਪੋਤਾ ਚੇਲਾ ਰੂਪ 'ਚ, ਪੋਤਾ ਚੇਲਾ ਰੂਪ ਕਿਹਾ ਜਾਂਦਾ, ਬਾਬਾ ਫੇਰੂ ਜੀ ਜਿਹੜੇ ਨੇ ਉਹਨਾਂ ਦਾ ਚੇਲਾ ਅੱਗੋਂ ਉਹਦਾ ਚੇਲਾ, ਜਿਵੇਂ ਪੋਤਾ ਸ਼ਗਿਰਦ ਹੁੰਦਾ ਨਾ, ਸ਼ਗਿਰਦ ਦਾ ਅੱਗੋਂ ਸ਼ਗਿਰਦ, ਉਹਨੂੰ ਪੋਤਾ ਸ਼ਗਿਰਦ ਕਹਿੰਦੇ। ਫਿਰ ਜੀ ਉਹ ਵੀ ਆਏ ਦੋਵੇਂ, ਇੱਕ ਦਾ ਨਾਂ ਜਗਤਾ ਅਤੇ ਇੱਕ ਦਾ ਨਾਂ ਭਗਤਾ। ਇਹ ਦੋਵੇਂ ਪੋਤਾ ਚੇਲਾ ਨਾਮ ਸੋਮਾਲੀ, ਜਿਹੜਾ ਜਗਤਾ ਭਗਤਾ ਦੋਨੋਂ ਲੈ ਨਾਲੀ, ਆਪਣੇ ਨਾਲ ਲੈ ਕੇ ਨਾ, ਪੋਤਾ ਚੇਲਾ ਸੀ ਮਾਲੀ, ਨਾਂ ਮਾਲੀ ਉਹਦਾ, ਜਗਤਾ ਭਗਤਾ ਆਪਣੇ ਨਾਲ ਲੈ ਕੇ ਜਦੋਂ ਗੁਰੂ ਸਾਹਿਬ ਦੇ ਕੋਲ ਆਏ

ਇਹਨਾਂ ਨੇ ਵੀ ਗੁਰੂ ਸਾਹਿਬ ਦੇ ਅੱਗੇ ਵੰਦਨਾ ਕੀਤੀ ਜੀ। ਵੰਦਨਾ ਕਰਕੇ ਜੋ ਸੀ ਇਹਨਾਂ ਕੋਲ ਧਨ ਦੌਲਤ ਜੋ ਵੀ ਉਹ ਸਾਰਾ ਕੁਝ ਇਹਨਾਂ ਨੇ ਗੁਰੂ ਸਾਹਿਬ ਅੱਗੇ ਅਰਪਣ ਕਰਤਾ, ਇਹਨਾਂ ਨੇ ਵੀ ਗੁਰੂ ਸਾਹਿਬ ਅੱਗੇ ਅਰਪਣ ਕਰਤਾ। ਜਦੋਂ ਮਾਲਕ ਪਾਤਸ਼ਾਹ ਜੀ ਅੱਗੇ ਸਾਰੀਆਂ ਭੇਟਾਵਾਂ ਇਹਨਾਂ ਵੀ ਅਰਪਣ ਕੀਤੀਆਂ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਬਖਸ਼ਿਸ਼ ਮਸੰਦਾਂ ਉੱਤੇ ਕੀਤੀ, ਜਿਹੜੇ ਬੜੇ ਦੀਨ ਹੋ ਗਏ ਗੁਰੂ ਸਾਹਿਬ ਅੱਗੇ, ਮਾਲਕ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ ਦਿੱਤਾ, ਉਹਨਾਂ ਦੇ ਅਪਰਾਧ ਗੁਰੂ ਸਾਹਿਬ ਨੇ ਬਖਸ਼ ਦਿੱਤੇ, ਜਿਨ੍ਹਾਂ ਦੇ ਅਪਰਾਧਾਂ ਨੂੰ ਛੋਟਾ ਜਾਣਿਆ। ਇੱਦਾਂ ਕਹਿ ਲਓ ਵੀ ਜਿਨ੍ਹਾਂ ਨੇ ਸੰਗਤ ਕੋਲੋਂ ਧਨ ਦੌਲਤ ਲਿਆਂਦਾ ਰੱਖ ਲਿਆ, ਗੁਰੂ ਸਾਹਿਬ ਦੇ ਕੋਲੋਂ ਖਿਮਾ ਮੰਗ ਲਈ, ਮਾਲਕ ਨੇ ਬਖਸ਼ ਦਿੱਤੇ। ਪਰ ਜਿਹੜੇ ਆਪਣੇ ਇਖਲਾਕ ਤੋਂ ਡਿੱਗ ਚੁੱਕੇ ਸਨ, ਜੀਵਨ ਤੋਂ ਡਿੱਗ ਚੁੱਕੇ ਸਨ, ਜਿਨ੍ਹਾਂ ਦਾ ਜੀਵਨ ਸਥਲ ਡਿੱਗ ਚੁੱਕਾ ਸੀ, ਉਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਸਜ਼ਾਵਾਂ ਦਿੱਤੀਆਂ। ਜਿਨ੍ਹਾਂ ਨੇ ਭੁੱਲਾਂ ਬਖਸ਼ਾ ਲਈਆਂ ਉਹ ਬਖਸ਼ੇ ਗਏ, ਅਤੇ ਜਿਹੜੇ ਭੁੱਲਾਂ ਬਖਸ਼ਣ ਯੋਗ ਜਿਹੜੀਆਂ ਨਹੀਂ ਸਨ, ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਸਜ਼ਾਵਾਂ ਦਿੱਤੀਆਂ। ਇਸ ਤਰ੍ਹਾਂ ਮਾਲਕ ਪਾਤਸ਼ਾਹ ਜੀ ਨੇ ਜਿਹੜੇ ਇਹ ਮਸੰਦ ਹੋਏ ਬੜ ਦੀਨ, ਜਿਹੜੇ ਦੀਨ ਹੋ ਗਏ, ਉਹਨਾਂ ਨੂੰ ਮਾਲਕ ਪਾਤਸ਼ਾਹ ਨੇ ਆਪਣੇ ਜਾਣਦਿਆਂ ਹੋਇਆਂ ਬਖਸ਼ਿਆ,

ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਛੱਡਤਾ, ਉਹ ਮਾਰੇ ਨਹੀਂ, ਪਰ ਉਹਨਾਂ ਨੂੰ ਇਹ ਕਹਿਤਾ ਵੀ ਅੱਗੇ ਤੋਂ ਤੁਸੀਂ ਕਾਰਪੇਟ ਸੰਗਤ ਕੋਲੋਂ ਉਗਰਾਉਣੀ ਨਹੀਂ। ਜਿਹੜੇ ਮਸੰਦ ਗੁਰੂ ਸਾਹਿਬ ਕੋਲੋਂ ਭਾਵੇਂ ਭੁੱਲਾਂ ਬਖਸ਼ਾ ਵੀ ਗਏ, ਹੁਣ ਮਸੰਦਾਂ ਨੂੰ ਇਹ ਕਹਿ ਦਿੱਤਾ ਵੀ ਹੁਣ ਤੁਸੀਂ ਅੱਗੇ ਤੋਂ ਸੰਗਤ ਦੀ ਜਿਹੜੀ ਕਾਰਪੇਟ ਹੈ ਉਹ ਇਕੱਠੀ ਨਹੀਂ ਕਰਨੀ, ਜਿਹੜੀ ਸੰਗਤ ਨੇ ਵੀ ਭੇਟਾ ਅਰਪਣ ਕਰਨੀ ਆ ਉਹ ਆਪ ਚੱਲ ਕੇ ਗੁਰੂ ਸਾਹਿਬ ਕੋਲ ਆ ਕੇ ਭੇਟਾ ਕਰਨਗੀਆਂ। ਹੁਣ ਮਸੰਦਾਂ ਨੂੰ ਗੁਰੂ ਸਾਹਿਬ ਇਨਕਾਰੀ ਹੋ ਜਾਂਦੇ ਨੇ, ਕਿਸੇ ਨੇ ਵੀ ਸੰਗਤ ਦੇ ਕੋਲੋਂ ਗੁਰੂ ਸਾਹਿਬ ਦੇ ਨਾਂ ਉੱਤੇ ਕਾਰ ਭੇਟ ਇਕੱਠੀ ਨਹੀਂ ਕਰਨੀ।

ਇੱਕ ਭਾਈ ਸਾਲੋ ਜੀ ਨੂੰ ਲੱਖ ਵਡਿਆਈ, ਉਹਨਾਂ ਦੀ ਵਡਿਆਈ ਜਾਣਦਿਆਂ ਹੋਇਆਂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ, ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਭਾਈ ਸਾਲੋ ਜੀ ਜਿਨ੍ਹਾਂ ਨੇ ਸਤਿਗੁਰੂ ਦੀ ਬੜੀ ਸੇਵਾ ਕਮਾਈ,

ਅੱਗੋਂ ਉਹਨਾਂ ਦਾ ਭਾਈ ਸਾਲੋ ਦਾ ਪੋਤਾ ਦੁਨੀ ਚੰਦ, ਉਹ ਦੁਨੀ ਚੰਦ ਨੂੰ ਵੀ ਲਿਆਂਦਾ। ਜਦੋਂ ਉਹਨੂੰ ਲਿਆਂਦਾ ਨਾ, ਮਾਲਕ ਪਾਤਸ਼ਾਹ ਨੇ ਉਹਨੂੰ ਵੀ ਇਸ ਕਰਕੇ ਨਹੀਂ ਕੁਝ ਆਖਿਆ ਵੀ ਇਹ ਭਾਈ ਸਾਲੋ ਦਾ ਪੋਤਾ ਹੈ। ਅਤੇ ਭਾਈ ਸਾਲੋ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਬੜੀ ਸੇਵਾ ਕਮਾਈ ਹੈ, ਇਸ ਕਰਕੇ ਹਤੇ ਉਹ ਨਾ ਉਹਨੂੰ ਮਾਰਿਆ, ਬੰਦੇ ਉਹ ਨਹਿ ਆਨਿਓ, ਨਾ ਹੀ ਉਹਨੂੰ ਬੰਨ ਕੇ ਲਿਆਂਦਾ

ਭਾਈ ਨੰਦ ਚੰਦ ਜੀ ਜਿਹੜੇ ਬਹੁਤ ਵੱਡੇ ਯੋਧੇ ਨੇ, ਜਿਹੜੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਦੇ ਨੇ, ਬੜਾ ਬਲ ਧਾਰ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ, ਭਾਈ ਨੰਦ ਚੰਦ ਜਿਹੜੇ ਗੁਰੂ ਘਰ ਦੇ ਦੀਵਾਨ ਨੇ, ਉਹ ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਜੂਝਦੇ

ਇਸ ਤਰ੍ਹਾਂ ਜੀ ਸਾਰੇ ਜਿਹੜੇ ਮਸੰਦ ਜਿਨ੍ਹਾਂ ਨੇ ਸੰਗਤ ਦੇ ਕੋਲੋਂ ਕਾਰ ਭੇਟ ਇਕੱਠੀ ਕੀਤੀ ਹੈ ਨਾ, ਉਹ ਸਾਰੇ ਦੇ ਸਾਰੇ ਮਸੰਦ ਜਿਹੜੇ ਗੁਰੂ ਸਾਹਿਬ ਦੇ ਕੋਲ ਗੁਣਾਂਗਾਰ ਰੂਪ ਵਿੱਚ ਪਹੁੰਚੇ, ਜਿਨ੍ਹਾਂ ਨੇ ਤਾਂ ਬਖਸ਼ਿਸ਼ ਗੁਰੂ ਸਾਹਿਬ ਕੋਲੋਂ ਖਿਮਾ ਰੂਪ 'ਚ ਲੈ ਲਈ ਉਹ ਬਖਸ਼ੇ ਗਏ, ਅਤੇ ਜਿਹੜੇ ਨਾ ਬਖਸ਼ਣ ਯੋਗ ਸਨ ਉਹ ਸਾਰੇ ਉੱਥੇ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਗੁਰੂ ਸਾਹਿਬ ਨੇ। ਅਤੇ ਇਸ ਤਰੀਕੇ ਫਿਰ ਮਸੰਦਾਂ ਵਾਲੀ ਜਿਹੜੀ ਪ੍ਰਥਾ ਮਸੰਦ ਪ੍ਰਥਾ ਕਹਿ ਲਓ, ਧੰਨ ਗੁਰੂ ਕਲਗੀਧਰ ਸਾਹਿਬ ਫਿਰ ਉਹਨੂੰ ਉਹਦਾ ਅਖੀਰ ਕਰਦੇ, ਮਸੰਦ ਪ੍ਰਥਾ ਨੂੰ ਸਤਿਗੁਰੂ ਬੰਦ ਕਰ ਦਿੰਦੇ ਨੇ। ਹੁਣ ਸੰਗਤ ਦੇ ਨਾਲ ਫਿਰ ਮਾਲਕ ਪਾਤਸ਼ਾਹ ਆਪ ਬਚਨ ਬਿਲਾਸ ਕਰ

ਉਹ ਮਸੰਦ ਮਾਰੇ ਗਏ ਜਿਹੜੇ ਸਿੱਖ ਸੰਗਤ ਨੂੰ ਦੁੱਖ ਦੇਣ ਵਾਲੇ ਹੈ ਨਾ, ਜਿਵੇਂ ਆਪਾਂ ਪਿਛਲੇਰੇ ਦੀਵਾਨਾਂ ਵਿੱਚ ਵਿਚਾਰਦੇ ਆਏ ਨਾ ਵੀ ਜਦੋਂ ਗੁਰੂ ਸਾਹਿਬ ਦੇ ਕੋਲ ਆ ਕੇ ਸਵਾਂਗੀਆਂ ਨੇ ਸਵਾਂਗ ਵਿਖਾਇਆ ਨਾ, ਅਤੇ ਸਵਾਂਗ ਵਿਖਾਉਂਦਿਆਂ ਉਹਨਾਂ ਨੇ ਮਸੰਦਾਂ ਦੀ ਜਿਹੜੀ ਅਸਲੀਅਤ ਉਹ ਸਤਿਗੁਰੂ ਦੇ ਸਾਹਮਣੇ ਰੱਖੀ ਵੀ ਮਾਲਕ ਜੀ ਕੁਝ ਕੁ ਮਸੰਦ ਐਸੇ ਨੇ ਜਿਹੜੇ ਹੁਣ ਸੁਰਾ ਪਾਣ ਤੱਕ ਉਤਰੇ ਆਏ ਨੇ, ਵਿਭਚਾਰੀ ਹੋ ਚੁੱਕੇ, ਜਿਹੜੇ ਸੰਗਤ ਦੇ ਕੋਲ ਜਾ ਕੇ ਸਿੱਖਾਂ ਦੇ ਕੋਲ ਜਾ ਕੇ ਇਹ ਨਹੀਂ ਵੇਖਦੇ ਵੀ ਗੁਰੂ ਪਾਤਸ਼ਾਹ ਦਾ ਸਿੱਖ ਹੈ, ਸਤਿਗੁਰੂ ਦੀ ਬੰਦਗੀ ਸਦਕਾ, ਗੁਰੂ ਦੇ ਉੱਤੇ ਭਰੋਸੇ ਦੇ ਸਦਕਾ ਇਹ ਆਪਣੇ ਘਰ ਦੇ ਵਿੱਚ ਗੁਜਰਾਨ ਕਰਦਾ, ਅਤੇ ਸਤਿਗੁਰੂ ਦਾ ਸਤਿਕਾਰ ਕਰਨ ਵਾਸਤੇ, ਗੁਰੂ ਕੇ ਆਏ ਸਿੱਖ ਦਾ ਸਤਿਕਾਰ ਕਰਨ ਵਾਸਤੇ ਉਹ ਹਰ ਤਰੀਕੇ ਨਾਲ ਵੀ ਸਤਿਗੁਰੂ ਦੀ ਪ੍ਰਸੰਨਤਾ ਮਿਲੇ, ਗੁਰੂ ਦੀ ਬਖਸ਼ਿਸ਼ ਮਿਲੇ, ਆਪਣੇ ਘਰ ਦੇ ਹਾਲਾਤਾਂ ਨੂੰ ਪਰੋਖੇ ਆਪਣੀਆਂ ਅੱਖਾਂ ਤੋਂ ਕਰਕੇ ਫਿਰ ਵੀ ਉਹ ਜਿੰਨੀ ਕੁ ਸਮਰੱਥ ਹੈ ਉੱਨੀ ਘਾਰ ਪੇਟ ਬਖਸ਼ਦਾ, ਉੱਨੀ ਕੁ ਘਾਰ ਪੇਟ ਉਹ ਅਰਪਣ ਕਰਦਾ ਮਸੰਦ ਦੇ ਅੱਗੇ। ਪਰ ਮਸੰਦ ਫਿਰ ਵੀ ਲੋਭੀ ਅਤੇ ਲਾਲਚੀ ਹੋਏ, ਉਹਨਾਂ ਦੇ ਨਾਲ ਦੁਰਵਿਵਹਾਰ ਕਰਦੇ, ਉੱਥੇ ਉਹ ਵਿਭਚਾਰੀ ਹੋ ਕੇ ਸੁਰਾ ਪਾਣ ਦੀ ਨਾ, ਸੁਰਾ ਪਾਣ ਵਾਸਤੇ, ਸ਼ਰਾਬ ਪੀਣ ਵਾਸਤੇ ਮੰਗਦੇ ਨਾ, ਉਹ ਸਾਰਾ ਕੁਝ ਸਵਾਂਗੀਆਂ ਨੇ ਸਤਿਗੁਰੂ ਅੱਗੇ ਪ੍ਰਗਟ ਕੀਤਾ। ਜਿਹੜੇ ਐਸੇ ਮਸੰਦ ਸਨ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਸਜ਼ਾਵਾਂ ਦੇ ਕੇ ਵੀ ਤੁਸੀਂ ਸੰਗਤ ਨੂੰ, ਸਿੱਖਾਂ ਨੂੰ ਨਹੀਂ, ਤੁਸੀਂ ਜੋ ਵੀ ਦੁੱਖ ਦਿੱਤਾ ਉਹ ਅਸੀਂ ਆਪ ਹੰਡਾਇਆ। ਸਿੱਖ ਨੂੰ ਦੁੱਖ ਦੇਣਾ ਮਤਲਬ ਗੁਰੂ ਸਾਹਿਬ ਦੀ ਨਾਰਾਜ਼ਗੀ ਨੂੰ ਹਾਸਲ ਕਰਨਾ ਕਹਿ ਲਓ। ਮਾਲਕ ਪਾਤਸ਼ਾਹ ਇਸ ਤਰ੍ਹਾਂ ਉੱਥੇ ਮਸੰਦ ਪ੍ਰਥਾ ਨੂੰ ਆਪ ਸਤਿਗੁਰੂ ਰੋਕਦੇ ਨੇ, ਸੰਗਤਾਂ ਨੂੰ ਮਾਲਕ ਪਾਤਸ਼ਾਹ ਆਪ ਬਖਸ਼ਿਸ਼ਾਂ ਕਰਕੇ ਨਿਵਾਜਦੇ, ਜਿਹੜੇ ਚੰਗੇ ਨੇ ਉਹਨਾਂ ਨੂੰ ਨਿਵਾਜਿਆ, ਜਿਹੜੇ ਚੰਗੇ ਨੇ ਉਹਨਾਂ ਨੂੰ ਸਤਿਗੁਰੂ ਨੇ, ਜਿਵੇਂ ਬਚਨ ਆਪਾਂ ਪੜ੍ਹਦੇ ਆਏ ਵੀ ਖੀਸਾ ਵੀ ਤੁਹਾਡਾ ਅਤੇ ਹੱਥ ਵੀ ਤੁਹਾਡਾ, ਜਿਵੇਂ ਮਰਜ਼ੀ ਵਰਤੋ, ਉਹਨਾਂ ਨੂੰ ਸਤਿਗੁਰੂ ਨੇ ਨਿਵਾਜਿਆ ਬਖਸ਼ਿਸ਼ਾਂ ਕਰਕੇ। ਪਰ ਜਿਹੜੇ ਚੰਗੇ ਨਹੀਂ, ਜਿਹੜੇ ਗੁਰੂ ਪਾਤਸ਼ਾਹ ਨਾਲ ਹੀ ਛਲ ਅਤੇ ਫਰੇਬ ਕਮਾਉਣ ਲੱਗ ਪਏ, ਫਿਰ ਉਹ ਸਾਰੇ ਉੱਥੇ ਆਪਣੀਆਂ ਸਜ਼ਾਵਾਂ ਭੋਗਦਿਆਂ ਮਰੇ ਜਾਂਦੇ। ਅਗਾਂਹ ਹੋਰ ਕਿਹੜੇ ਕਿਹੜੇ ਕੌਤਕ ਨੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ।

ਹੋਏ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰਮਨ ਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੁਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀ ਹਨ ਦੇਖੈ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰਿਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੋਏ ਚਸੀਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੀ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਵਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਾ ਨਲੋ ਪਵਨ ਚਵਰੋ, ਕਰੀ ਸਗਲ ਵਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਕੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨਨ ਨਾਇਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰ ਕੋ, ਹੋਏ ਜਾਤੀ ਤੇਰੇ ਨਾਈ ਵਸ। ਰਾਗ ਗੋੜੀ ਪੂਰਵੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੇ, ਜਿਉਂ ਜਿਉਂ ਚੱਲ ਹੈ ਚੁਭ ਹੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿਮੰਡਾ ਹੇ।

ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚੱਲੋ ਹਰ ਲਾਹਾ, ਆਗੈ ਵਸਨ ਸੁਹੇਲਾ, ਔਧ ਘਟੈ ਨਿਸਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੀ ਰਹਾਉ। ਇਹੋ ਸੰਸਾਰ ਵਿਕਾਰ ਸੰਸੀ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਹੈ ਰਸ, ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ।

मोक कार संतन की तूरे। वाहिगुरु जी का खालसा, वाहिगुरु जी की फतेह।

0: ਜਾਕਾ ਇੱਕ ਨਾਮ ਅਛਲ ਸੰਸਾਰੇ, ਜਿਨ ਭਗਤ ਪਵ ਜਲ ਤਾਰੇ, ਸਿਮਰੋ ਸੋਈ ਨਾਮ ਪ੍ਰਦਾਨ, ਤਿਤ ਨਾਮ ਰਸਕ ਨਾਨਕ ਲੈਣਾ ਥਪਿਓ, ਜੇਨ ਸਰਵ ਸਿੱਧੀ ਕਵਜਨ ਕਲ ਸੁਬੁੱਧੀ, ਕੀਰਤ ਜਨ ਅਮਰਦਾਸ ਵਿਸਤਰੀਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰੇ, ਸਾਖ ਤਰੋਵਰ ਮਵਲ ਸਰਾ, ਉੱਤਰ ਦੱਖਣ ਪੁਬ ਅਰ ਪਸ਼ਚਮ, ਜੈ ਜੈ ਜੈ ਜੈ ਕਾਰ ਜਪੰਥ ਨਰਾ, ਹਰ ਨਾਮ ਰਸਨ ਗੁਰਮੁਖ ਵਰਦਾਇਓ, ਉਲਟ ਗੰਗ ਪਸ਼ਚਮ ਤਰਿਆ, ਸੋਈ ਨਾਮ ਅਛਲ ਭਗਤੈ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ, ਸਿਮਰੈ ਸੋਈ ਨਾਮ ਜਖ ਅਰ ਕਿਨਰ, ਸਾਧਕ ਸਿੱਧ ਸਮਾਦ ਹਰਾ, ਸਿਮਰੈ ਨਖਤਰ ਅਵਰ ਧਰੂ ਮੰਡਲ, ਨਾਰ ਦਾਦ ਪ੍ਰਹਿਲਾਦ ਵਰਾ, ਸਸੀਅਰ ਅਰ ਸੂਲ ਨਾਮ ਉਲਾਸੈ, ਸੈਲ ਲੋ ਜਿਨ ਉਦਰਿਆ, ਸੋਈ ਨਾਮ ਅਛਲ ਭਗਤੈ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ, ਸੋਈ ਨਾਮ ਸਿਮਰ ਨਵਨਾਥ ਨਿਰੰਜਨ, ਸ਼ਿਵਸਨ ਕਾਦ ਸਮੁਦਰਿਆ, ਚਵਰਾਸੀ ਸਿੱਧ ਬੁੱਧ ਜਿਤ ਰਾਤੇ, ਅਮਰੀਕ ਪਵ ਜਲ ਤਰਿਆ, ਉਦੋ ਅਕਰੂਰ ਤਰਲੋਚਨ ਨਾਮਾ, ਕਲ ਕਬੀਰ ਕਿਲ ਵਿਖ ਹਰਿਆ, ਸੋਈ ਨਾਮ ਅਛਲ ਭਗਤੈ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ, ਤਿਤ ਨਾਮ ਲਾਗ ਤੇ ਤੀਸ ਤੇ ਆਵੈ, ਜਤੀ ਤਪੀ ਸਰ ਮਨ ਵਸਿਆ, ਸੋਈ ਨਾਮ ਸਿਮਰ ਗੰਗੇ ਵਿਪਤਾਮੈ, ਚਰਨ ਚਿਤ ਅਮਤ ਰਸਿਆ, ਸੋਈ ਨਾਮ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ, ਸਤਕਰ ਸੰਗਤ ਉਦਰਿਆ, ਸੋਈ ਨਾਮ ਅਛਲ ਭਗਤੈ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ,
1: ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਖ, ਉੱਤਰ ਦੱਖਣ ਪਬਦੇਸ਼ ਪਸ਼ਚਮ ਜਸ ਪਾਖ, ਜਨਮ ਤਾਂ ਇਹੋ ਸਕਿਆਥ, ਜਿਤ ਨਾਮ ਹਰ ਹਿਰਦੈ ਨਿਵਾਸੈ, ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸਾਸੈ, ਪਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ, ਸੋਈ ਨਾਮ ਭਗਤ ਪਵ ਜਲ ਹਰਨ, ਗੁਰ ਅਮਰਦਾਸ ਤੈ ਪਾਇਓ, ਨਾਮ ਧਿਆਵੈ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ, ਨਾਮ ਖੰਡ ਬ੍ਰਹਿਮੰਡ ਤਾਰੇ ਜਿਹੇ

0: ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗੰਮ ਜਾਣੀ ਕੁੱਲ ਸੰਭੂ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾਲੀ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਿਜ ਕਰ ਦਾਹਿਣੇ ਸਿੱਧ ਸਨ ਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਅਕਹੀਓ ਸੋਏ ਰਸਤ ਨਹੀਂ ਜਾਤੋ ਮੁਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕੱਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਪਰ ਸਕਿਆਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰ ਸਕਿਆਥ ਹੱਥ ਲੱਗੈ ਗੁਰ ਅਮਰ ਪਹਿ ਜਿਹੀ ਤਪਰ ਸਕਿਆਥ ਜਿਹੀ ਗੁਰ ਅਮਰ ਭਣਿਜੈ ਨੈਣ ਤਪਰ ਸਕਿਆਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਪਰ ਸਕਿਆਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ
1: ਤੇ ਨਰ ਦੁੱਖ ਨ ਭੁੱਖ ਤੇ ਨਰ ਨੇ ਧਨ ਨਹੁ ਕਹੀਐ ਤੇ ਨਰ ਸੋਕ ਨ ਹੂਐ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨੋਹ ਕਰੈ ਤੇ ਨਰ ਸਹਿ ਸਹਿ ਸਮੱਪੇ ਤੇ ਨਰ ਦੋਲੀਚੇ ਬਹਿ ਤੇ ਨਰ ਉਥਪ ਵਿਥਪੈ ਸੁਖ ਲਹੇ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਤ ਤੈ ਸਕਿਆਥ ਤੇ ਨਰ ਜਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਹੈ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਵੈਨ ਮੋਹ ਇੱਕ ਇੱਕ ਦੂ ਠਾਏ ਨ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਲੀਨੋ ਤੀਸ ਇੱਕ ਅਰ ਪੰਚ ਸਿੱਧ ਪੈਤੀਸ ਨਾਖੀਨੋ ਇੱਕੋ ਜੇ ਲਾਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸਮਾਣੀ ਜੇ ਮਤ ਤ੍ਰਿਲੋਚਨ ਚਿੱਤ ਭਗਤ ਗੰਭੀਰੈ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਭਾਈ ਅੰਬਰੀਕ ਪਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ

ਦਾਸ ਪਰਸੀਐ ਗਿਆ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਗੋਹ ਚੁੱਕ ਧਿਆਨ ਲਈਐ ਗੋਹ ਮੁੱਕੈ ਗੁਰ ਅਮਰਦਾਸ।

ਜਹ ਸਿੱਖੇ ਸੰਗ ਰਿਹੋ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਕਾਰਨ ਕਰਨ ਜਨਮ ਜਨਮ ਪਾ ਸ਼ਰਨ ਤੋਂ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੈ ਸਰਨ ਪਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੇ ਉਚਰੇ ਕਰਤਾਰੈ ਗੁਰ ਗੋਹਰ ਦਰਿਆਓ ਪਲਕ ਡੁਬੰਤੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰ ਤਾਰੇ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ।

ਤੇਰੇ ਹੁਕਮ ਪਵੇ ਨੀਸਾਨ, ਤੋ ਕਰੋ ਸਾਹਿਬ ਕੀ ਸੇਵਾ। ਜਬ ਗੁਰ ਦੇਖੇ ਸ਼ੁਭ ਦਿਸ਼ਟ, ਨਾਮ ਕਰਤਾ ਮੁਖ ਮੇਵਾ।

ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ।

विछुड़ै गुर कै हेत प्यार पिर सालाही अपना

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਹਜ਼ੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੂਹੀ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੰਗੀਤ ਦੇ ਦਸਵੇਂ ਘਰ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 755 ਅਤੇ 756 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

0: فتح
1: وہ